ਸਤਿਗੁਰ ਦੀ ਯਾਦ ਬੁਝਾਈ। ਮਨ ਮੇਰੇ ਨਾਮ ਰਹੋ ਲਿਵਲਾਈ, ਦਿਸ ਗੋਚਰ ਪਰੰਪਰ ਕਰਤਾ, ਗੁਰ ਕਾ ਸ਼ਬਦ ਹਰ ਧਿਆਈ ਰਹਾਓ। ਮੰਤਨ ਭੀਜਿਆ ਏਕ ਲਿਵਲਾਗੈ, ਸਹਿਜੇ ਰਹੇ ਸਮਾਏ। ਗੁਰ ਪ੍ਰਸਾਦੀ ਭਰਮ ਭਉ ਭਾਗੈ, ਏਕ ਨਾਮ ਲਿਵਲਾਈ, ਗੁਰਵਚਨੀ ਸਚਕਾਰ ਕਮਾਵੈ, ਗਤ ਮਤ ਤਬ ਹੀ ਪਾਈ। ਕੋਟ ਮਦੈ ਕਿਸੈ ਬੁਝਾਏ, ਤਿੰਨ ਰਾਮ ਨਾਮ ਲਿਵਲਾਈ, ਜੈ ਜੈ ਦੇਖਾ ਤੈ ਕੋ ਸੋਈ। ਇਹ ਗੁਰਮਤ ਬੁੱਧ ਪਾਈ, ਮਨ ਤਨ ਪ੍ਰਾਣ ਧਰੀ ਧਸਿਆ, ਕੈ ਨਾਨਕ ਆਪ ਗਵਾਈ। ਮਲਾਰ ਮਹੱਲਾ ਤੀਜਾ, ਮੇਰਾ ਪ੍ਰਭ ਸਾਚਾ ਦੁਖ ਨਿਵਾਰਣ, ਸਭ ਦੇ ਪਾਇਆ ਜਾਈ। ਭਗਤੀ ਰਾਤੇ ਸਦ ਬੈਰਾਗੀ, ਦਰ ਸਾਚੈ ਪਤ ਪਾਈ। ਮਨ ਰੇ ਮਨ ਸਿਉ ਰਹੋ ਸਮਾਈ।

ਕਰਮਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਵੈਸੰਤਰ ਕਿਤੇ ਕਾਨ ਮਰੇ ਕਿਤੇ ਪਰਮੇ

ओके

0: ਠੀਕ ਕਰਦਾ ਹੁਣ ਬਾਲ ਠੀਕ ਕਰਦਾ ਹੁਣ ਇਹਨੂੰ ਕੱਢ ਨਾ ਜਿਹੜੀਆਂ ਲਾਈਨ ਕੁਛ ਲੀਦਾ ਹੈ ਨਾ ਉਹ ਚ ਮਾਈਕ ਨੀ ਲੱਗਿਆ ਨਾ ਠੀਕ ਨੀ ਸਮਝ ਤੁਸੀਂ ਅੰਦਰ ਬੰਦ ਕਰਦੇ ਹੁਣ ਮੇਰੀ ਗੱਲ ਸਮਝ ਸਮਝ ਇੱਕ ਕੀ ਹੈ ਇੱਕ ਦੋ ਹੋਰ ਇੱਕ ਨੰਬਰ ਦਸ ਹਜ਼ਾਰ
1: ਸੰਤ ਮਲੇਛ ਮਲ ਭਗਤ ਹੈ ਅਸੰਤ ਨਿੰਦਕ ਕਰੈ ਭਾ ਨਾਨਕ ਨੀਚ ਕਹਿ ਮਾਰਿਆ ਨਾ ਜਾਣਾ ਜੋ ਸੁਖ ਭਾਵੈ ਸਹੀ ਕਰੇ।

ਕਮਲ ਸੁਵੇਂਦਾ ਭਗਤ ਕਮਲ।

0: ਸਾਲਾਂ ਦੀ ਸਲਾਹ ਹੈ ਨਦੀਆਂ ਤੇ ਬਾਹਰ ਸੋਮਨਾ ਜਾਣ ਸਮੁੰਦਰ ਜਾ ਸਕਦਾ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ ਨਾਲ।

सोदर तेरा सो करके सर्व

ਗਾਉਣਾ ਪਾਉਣੀਆਂ ਮਨਮੋਹਨ ਸੁਰਗਾ ਮੱਚ ਪਿਆ ਲੈ ਗਾਉਣ ਰਤਨ ਪਾਏ ਤੇਰੇ ਅਗਤ ਤੀਰਤ ਨਾਨੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਤੈਜ ਰੱਖਦਾ ਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਾਸ ਰਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋਏ ਜਹਾ ਜਹ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਹਿ ਰਿਆਇਤ ਦੇਖਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ਨਾ ਚੌਕਿਆ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਗਤੀ ਰੂਪ ਸੰਗਤਾਂ ਨੇ ਮਹਾਰਾਜ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਕੀਤੇ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿ ਰਹਾ ਸਭ ਦੇ ਜਾਪ ਹੈ ਸਤਿਗੁਰੂ ਜੀਓ ਸਮੁੱਚੀ ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਆ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਦਰਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਪੁਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੱਖਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਵੇ ਦਰ ਘਰ ਦੇ ਸੇਵਕ ਪਰਿਵਾਰ ਆਪਣੇ ਬੱਚੇ ਕੁਲਵਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰ ਦੇਣ ਕਿਰਪਾ ਕਰਨੀ ਮਹਾਰਾਜ ਜੀ ਬੱਚੇ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਮਨ ਕਰਨ ਸਿੰਘ ਜਸਕਰਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦਿਆਂ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬੁਸ਼ ਕੇ ਨਿਹਾਲ ਕਰਨਾ ਦਰ ਘਰ ਦੇ ਸੇਵਕ ਸਰਦਾਰ ਜਸਵੰਤ ਸਿੰਘ ਜੀ ਬੀਬੀ ਕੁਲਵਿੰਦਰ ਕੌਰ ਜੀ ਮਹਾਰਾਜ ਦੇ ਰੋਗਤਾ ਵਾਸਤੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ
ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਵੇ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕਿਆ ਉਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ।

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਜੀ ਕੀ ਫਤਿਹ। ਸਤਿਕਾਰਯੋਗ ਸਤਿ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਏ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ, ਘਰਾਂ ਵਿੱਚ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਦਸਵੰਧੀ ਕਾਰ ਭੇਟਾ ਕਰਕੇ ਕੱਢ ਕੇ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਸੇਵਾ ਕਰਕੇ ਇਸ ਮਹਾਨ ਕਾਰਜ ਵਿੱਚ ਹਿੱਸਾ ਪਾਈਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਆ ਰਿਹਾ। 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 27 ਸਪਤੰਬਰ ਨੂੰ ਐਤਵਾਰ ਵਾਲੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਜੋ ਸਹਿਜ ਪਾਠ ਚੱਲ ਰਹੇ ਸਨ ਉਹਨਾਂ ਦੇ ਭੋਗ ਪੈਣਗੇ। ਉਪਰੰਤ 1 ਵਜੇ ਨਗਰ ਕੀਰਤਨ ਦੀ ਗੁਰੂ ਘਰ ਦੇ ਵਿੱਚੋਂ ਆਰੰਭਤਾ ਹੋਏਗੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੱਧ ਤੋਂ ਵੱਧ ਹੋ ਸਕੇ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ, ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਆਰਤੀ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਤੋਂ ਬਾਅਦ ਕਥਾ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਸਾਹਿਬ। 8:30 ਵਜੇ ਤੱਕ ਦੀਵਾਨ ਸਜਣਗੇ। ਜ਼ਰੂਰ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਕੀਰਤਨ ਸ਼੍ਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀਓ। ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਸੰਪਰਕ ਕਰਕੇ ਹੋਰ ਗੁਰੂ ਘਰ ਦੇ ਵਿੱਚ ਜੋ ਸਮਾਗਮ ਹੋਣ ਵਾਲੇ ਨੇ ਉਹਨਾਂ ਦੀ ਜਾਣਕਾਰੀ ਲੈ ਸਕਦੇ ਹੋ। ਆਓ ਆਰਤੀ ਕੀਰਤਨ ਸਰਵਣ ਕਰੀਏ ਜੀਓ। ਗੁਰੂ ਕੇ ਲੰਗਰ ਤਿਆਰ ਨੇ, ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜਾਓ ਪਿਆਰ ਸਾਹਿਤ ਸਤਿਕਾਰ ਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਲਖਵਿੰਦਰ ਸਿੰਘ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀ ਅੰਮ੍ਰਿਤਮਈ ਬਾਣੀ ਸ੍ਰੀ ਜਪ ਜੀ ਸਾਹਿਬ ਜੀ ਦੀ ਵਿਚਾਰ ਨਾਲ ਜੋੜਨਾ ਕਰਨਗੇ ਜੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਭਾਈ ਸਾਹਿਬ ਜੀ ਨੇ ਇਸ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੀ ਨੂੰ ਸਮਰਪਿਤ ਜੋ ਪ੍ਰਬੰਧਕ ਸਾਹਿਬਾਨਾਂ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਉਸ ਲੜੀ ਦੇ ਤਹਿਤ ਭਾਈ ਸਾਹਿਬ ਜੀ ਆਪ ਜੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਮਈ ਬਾਣੀ ਸ੍ਰੀ ਜਪ ਜੀ ਸਾਹਿਬ ਨਾਲ ਜੋੜ ਰਹੇ ਹਨ। ਸੋ ਆਓ ਪਿਆਰ ਸਾਹਿਤ ਉਹਨਾਂ ਪਾਸੋਂ ਕਥਾ ਸਰਵਣ ਕਰੋ ਜੀ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਾਰੀ ਸੰਗਤ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤ ਅਪਰੰਪਰ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਜੋ ਤੁਦ ਭਾਵੈ ਸਾਈ ਭਰੀ ਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਸ ਪਜੀਰ, ਮਕੀਨੋ ਮਕਾਨ, ਜ਼ਮੀਨੋ ਜਮਾਂ, ਪੀਰਾਂ ਪੀਰ ਦਸਤਗੀਰ, ਜਾਹਰ ਪੀਰ ਜਗਤ ਗੁਰਬਾਬਾ, ਇਲਾਹੀ ਜੋਤ ਨਿਰੰਕਾਰ ਸਵਰੂਪ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ, ਅਕਾਲ ਪੁਰਖ ਦਾ ਬਖਸ਼ਿਆ ਹੋਇਆ ਸ਼ਾਹਕਾਰ ਜਪਜੀ ਸਾਹਿਬ ਦੀ ਵਿਚਾਰ ਜੋ ਸਤਿਗੁਰ ਸਾਹਿਬ ਜੀ ਕਰਵਾ ਰਹੇ ਨੇ, ਸਤਿਗੁਰ ਸਾਹਿਬ ਜੀ ਬਖਸ਼ੀ ਹੋਈ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਜਿਸ ਵਿੱਚ ਅਸੰਖ ਮੂਰਖ ਅੰਧਕੋਰ, ਮੂਰਖ ਸ਼ਬਦ ਦੋ ਪ੍ਰਥਾਏ ਵਰਤਿਆ ਗਿਆ, ਇੱਕ ਨਿਮਰਤਾ ਦੇ ਪ੍ਰਤੀਕ, ਇੱਕ ਜਿਹੜਾ ਹੈ ਹੀ ਮੂਰਖ। ਜਿੱਥੇ ਸਤਿਗੁਰ ਸਾਹਿਬ ਜੀ ਨੇ ਨਿਮਰਤਾ ਦੇ ਪ੍ਰਤੀਕ ਵਰਤਿਆ ਹੈ, ਉੱਥੇ ਤਕਰੀਬਨ ਖੱਖੇ ਨੂੰ ਥੱਲੇ ਨਾ ਔਂਕੜ ਲੱਗਾ ਹੈਗਾ, ਹਮ ਮੂਰਖ ਮੁਕਤ ਸਰਨਾਗਤੀ, ਹਉ ਮੂਰਖ ਕਾਰੇ ਲਾਈ ਹੈ। ਹੁਣੇ ਆਪਾਂ ਪੜਿਆ, ਹਰ ਕੀ ਵਡਿਆਈ ਹਉ ਆਖ ਨਾ ਸਕਾਂ, ਹਉ ਮੂਰਖ ਮੁਗਧ ਨੀ ਜਾਣ। ਇੱਥੇ ਮੂਰਖ ਦਾ ਅਰਥ ਜਿਹੜਾ ਹੈ ਨਾ, ਉਹ ਨਿਮਰਤਾ ਦਾ ਪ੍ਰਤੀਕ ਹੈ, ਨਾ ਕਿ ਉਹ ਮੂਰਖ ਹੈ। ਲੇਕਿਨ ਜੋ ਇੱਥੇ ਆ, ਜਿਹੜਾ ਬੰਦਾ ਕਰਮੀ ਮੂਰਖਾਂ ਵਾਲੇ ਕਰਨ ਲੱਗ ਪਿਆ, ਸਿੱਖੀ ਦੇ ਵਿੱਚ ਸਤਿਗੁਰ ਸਾਹਿਬ ਜੀ ਨੇ ਸਾਨੂੰ ਗੁਰਮੰਤਰ ਤੇ ਮੂਲ ਮੰਤਰ ਬਖਸ਼ਿਆ, ਔਰ ਸਿੱਖ ਦਾ ਕੁਛ ਨਾ ਕੁਛ ਅਭਿਆਸ ਇਹਨਾਂ ਦਾ ਰੋਜ਼ ਹੋਣਾ ਚਾਹੀਦਾ। ਤੇ ਕੁਛ ਐਸੇ ਵੀ ਨੇ ਜਿਹੜੇ ਇਸ ਗੱਲ ਦੇ ਵਿਰੋਧ ਵਿੱਚ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਲਿਖੇ ਆ, ਉਹਦੇ ਵਿੱਚ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਵਾਹਿਗੁਰੂ ਨਹੀਂ ਜਪਣਾ ਜਾਂ ਮੂਲ ਮੰਤਰ ਨਹੀਂ ਜਪਣਾ, ਪਹਿਲਾਂ ਭਾਈ ਸਾਹਿਬ ਚਾਰ ਪੰਕਤੀਆਂ ਬਖਸ਼ੇ, ਫਿਰ ਦੋ ਪੰਕਤੀਆਂ ਐਸੇ ਦੇ ਬਾਬਤ ਵਰਤਣਗੇ, ਫਿਰ ਇੱਕ ਪੰਕਤੀ ਅੱਗੇ ਹੋਰ ਵਰਤਣਗੇ, ਵੀ ਜਪਣ ਵਾਲਿਆ ਕੀ ਕਰੀ। ਹਰ ਸਰੇ ਕੋ ਸਿਜਦਾ ਏ ਸੁਬਹਾਨ ਕਰਤ, ਸੁਬਹਾਨ ਕਹਿੰਦੇ ਆ ਅੰਮ੍ਰਿਤ ਵੇਲੇ ਨੂੰ, ਵੀ ਉੱਠਦੇ ਸਾਰ ਹੀ ਤੂੰ ਉੱਠਿਆ ਹੈ ਤੇ ਉਸ ਵਾਹਿਗੁਰੂ ਵਾਹਿਗੁਰੂ ਕਰਨਾ ਭਾਵੇਂ ਮਨ ਚ ਹੀ ਕਰੇ ਤੇਰਾ ਸ਼ੁਰੂ ਹੋਣਾ ਚਾਹੀਦਾ। ਜੇ ਤੂੰ ਉੱਠਦਿਆਂ ਹੀ ਉਹਦਾ ਨਾਂ ਲੈਣਾ ਸ਼ੁਰੂ ਕਰਤਾ, ਉਹਦਾ ਨਾਮ ਤੈਨੂੰ ਇੱਕ ਬਖਸ਼ਿਸ਼ ਕਰੇਗਾ, ਤੈਨੂੰ ਸਿਦਕ ਤੇ ਈਮਾਨ ਵਾਲਾ ਬਣਾ ਦੇਗਾ। ਹਰ ਸਰੇ ਕੋ ਸਜਦਾ ਏ ਸੁਬਹਾਨ ਕਰਦ, ਹੱਕ ਮਾਰ ਰਾ ਊ ਈ ਸਾਹਿਬ ਈਮਾਨ ਕਰਦ, ਸਰਬ ਰਾਏ ਸਜਦਾ ਪੈਦਾ ਕਰਦਾ। ਤੇ ਸਜਦਾ ਦਾ ਅਰਥ ਹੈ ਜਿਹੜਾ ਉਹਦਾ ਨਾਮ ਜਪਣਾ, ਇਹ ਸਾਡੇ ਧਰਮ ਤਿੰਨ ਤਰ੍ਹਾਂ ਦੇ ਸਜਦਿਆਂ ਵਿੱਚ ਇੱਕ ਸਜਦਾ ਹੈ। ਵੀ ਤੂੰ ਆਇਆ ਹੀ ਇੱਥੇ ਸੀ ਉਹਨੂੰ ਸਜਦਾ ਕਰਨ ਵਾਸਤੇ, ਉਹਦਾ ਨਾਂ ਜਪਣ ਵਾਸਤੇ। ਜਿਸ ਨੇ ਇੱਥੇ ਆ ਕੇ
ਜਪਣਾ ਸ਼ੁਰੂ ਕਰ ਦਿੱਤਾ। ਦਰਦ ਹਰ ਸਾ ਰਾਹ ਮਦਾਵਾਂ ਕਰਦਾ ਹੁੰਦਾ, ਉਹਦੀਆਂ ਸਿਰ ਦਰਦੀ ਦੀਆਂ ਦੁਆਵਾਂ ਉਸ ਵਾਹਿਗੁਰੂ ਅਕਾਲ ਪੁਰਖ ਨੇ ਕਰਤੀਆਂ ਵੀ ਤੈਨੂੰ ਹੁਣ ਕੋਈ ਪਰੇਸ਼ਾਨੀ ਨਹੀਂ ਹੋਏਗੀ। ਫਿਰ ਭਾਈ ਸਾਹਿਬ ਕਹਿੰਦੇ ਫਿਰ ਕਿੰਨਾ ਜ਼ਰੂਰੀ ਹੈ ਜਦੋਂ ਉਹ ਇੰਨੀ ਬਖਸ਼ਦਾ। ਪਸ ਤੋਰਾ ਪਾਏ ਦੇ ਕੁਣੀ ਹਰ ਤਮ ਸਜੋਤ, ਵੀ ਗੁਰੂ ਕਿਰਪਾ ਕਰੇ ਇਹ ਅਵਸਥਾ ਬਣ ਜਾਏ ਜਿਹੜੀ ਭਾਈ ਸਾਹਿਬ ਕਹਿ ਰਹੇ ਕਿ ਤੇਰੇ ਹਰ ਦਮ ਦੇ ਵਿੱਚੋਂ ਉਸ ਵਾਹਿਗੁਰੂ ਦੀ ਯਾਦ ਆਵੇ। ਆਰਫ ਅਜ਼ਵੈ ਜ਼ਕ ਜ਼ਮਾਨਾ ਗਾਫਲ ਭੂਤ, ਆਰਫ ਗਿਆਨਵਾਨ ਜਿਹੜੇ ਆਤਮਕ ਗਿਆਨ ਦੇ, ਦੁਨੀਆਂ ਦਾ ਗਿਆਨ ਨਹੀਂ, ਗੱਲਾਂ ਵਾਲੇ ਨਹੀਂ, ਕਹਿੰਦੇ ਜਿਹਨੂੰ ਗਿਆਨ ਹੋ ਗਿਆ ਨਾ ਉਹ ਆਪਣਾ ਇੱਕ ਦਮ ਵੀ ਕਹਿੰਦਾ ਮੇਰਾ ਬਿਰਥਾ ਨਾ ਜਾਵੇ। ਕਹਿੰਦੇ ਹਰ ਕੇ ਗਾਫਿਲ ਸ਼ੁੱਧ ਜਿਹੜਾ ਆਕਲ ਬਵਤ, ਜਿਹੜੇ ਉਹਦੇ ਵੱਲ ਗਾਫਲ ਹੋ ਗਿਆ ਬਈ ਨਹੀਂ ਇਹ ਤਾਂ ਐਵੇਂ ਹੀ ਹੈ। ਆਮ ਲੋਕ ਕਹਿੰਦੇ ਬਹੁਤ ਗੱਲਾਂ ਕਰਦਾ ਹੋਵੇਗਾ ਜੇ ਉਹ ਨਿਗਾਰਾ ਬਹੁਤ ਬਾਤਾਂ ਜਾਣੇ। ਭਾਈ ਸਾਹਿਬ ਕਹਿੰਦੇ ਉਹ ਕੀ ਹੈ, ਉਹ ਸਿਆਣਾ ਨਹੀਂ ਹੈਗਾ, ਉਹਨੂੰ ਸਿਆਣਾ ਨਾ ਕਿਉਂਕਿ ਏ ਹਰ ਕੇ ਗਸ਼ਤ ਉਹ ਜਾਹਲ ਵੱਧ, ਜਾਹਲ ਕਹਿੰਦੇ ਮੂਰਖ ਨੂੰ, ਉੱਥੇ ਮੂਰਖਾਂ ਸਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਪਰ ਕਹਿੰਦੇ ਉਹਦੀ ਗੱਲ ਨਾ ਸੁਣੀ, ਮਰਦੇ ਆਰਫ ਜਿਹੜੇ ਗਿਆਨਵਾਨ ਬੰਦੇ ਆ, ਅੱਜ ਫਾਰਗੇ ਚੂਨਾ ਚਿਰਾਇਸਤ, ਉਹ ਇਹਨਾਂ ਗੱਲਾਂ ਤੋਂ ਫਾਰਗ ਹੋ ਜਾਂਦੇ ਨੇ। ਕੋਈ ਆਖੇ ਵਾਹਿਗੁਰੂ ਕਿਵੇਂ ਬਣਿਆ ਸੀ, ਕਿਵੇਂ ਕਰਨਾ ਸੀਗਾ, ਦੱਸ ਮੈਨੂੰ, ਕਹਿੰਦੇ ਮੈਂ ਉੱਥੋਂ ਪਾਸੇ ਹੋ ਜਾਣਾ ਚਾਹੀਦਾ ਹੈ ਵੀ ਲੋੜ ਹੀ ਨਹੀਂ। ਜਿਹੜਾ ਬੰਦਾ ਜਪਣ ਨੂੰ ਤਿਆਰ ਨਹੀਂ ਹੈਗਾ, ਉਹਦਾ ਨਾਮ ਲੈਣ ਨੂੰ ਤਿਆਰ ਨਹੀਂ, ਸਾਹਿਬ ਜੀ ਫਰਮਾਉਂਦੇ ਆ ਇਹੋ ਜੇ ਅਸੰਖਾਂ ਗਿਣਤੀਆਂ ਵਾਰ ਅਣਗਿਣਤ, ਜੇ ਸੰਖ ਹੁੰਦਾ ਫਿਰ ਗਿਣਤੀ ਵਿੱਚ ਹੋਣਾ ਸੀ, ਇਹੋ ਜੇ ਅਸੰਖਾਂ ਅੰਧ ਘੋਰ, ਇਹੋ ਜੇ ਮਹਾ ਅਗਿਆਨੀ ਜਿਹੜੇ ਗਿਆਨ ਬਿਲਕੁਲ ਰਹਿਤ ਨੇ, ਇਹੋ ਜੇ ਅਸੰਖਾਂ ਹੋਏ ਨੇ। ਅਸੰਖ ਚੋਰ ਹਰਾਮ ਖੋਰ, ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਸਭ ਕੁਛ ਉਹ ਕਰਾ ਰਿਹਾ। ਜਦੋਂ ਅਸੀਂ ਗੁਰਮਤਿ ਸਿਧਾਂਤ ਨੂੰ ਪੜ੍ਹਾਂਗੇ ਨਾ ਵੀ ਸਭ ਕੁਛ ਉਹਦੇ ਹੁਕਮ ਵਿੱਚ ਹੈ। ਇਹ ਤਾਂ ਸਹੀ ਹੈ ਕਿ ਸਾਡਾ ਜਨਮ ਉਹਦੇ ਹੁਕਮ ਚ ਹੋਇਆ ਹੈ, ਇਹ ਵੀ ਸਹੀ ਹੈ ਕਿ ਇੱਥੋਂ ਜਾਣਾ ਉਹਦੇ ਹੁਕਮ ਦੇ ਵਿੱਚ ਹੈ। ਪਰ ਇੱਥੇ ਸਾਨੂੰ ਜੋ ਅਸੀਂ ਜ਼ਿੰਦਗੀ ਗੁਜ਼ਾਰ ਰਹੇ ਹਾਂ ਨਾ, ਇਹਦੇ ਕਰਨ ਵਾਸਤੇ ਸਾਨੂੰ ਉਹਨੇ ਹੁਕਮ ਦਿੱਤੇ ਹੋਏ ਵੀ ਤੂੰ ਇਉਂ ਕਰਨਾ ਹੈ। ਇਹ ਨਹੀਂ ਕਹਿ ਸਕਦੇ ਕਿ ਵੀ ਚੋਰੀਆਂ ਉਹ ਕਰਾ ਲਿਆ, ਇਸ ਘਰ ਨੇ ਚੋਰ ਦੀ ਭੇਟਾ ਮਨਜ਼ੂਰ ਨਹੀਂ ਕੀਤੀ। ਜਸਵੰਤ ਰਾਏ ਚੋਰ ਸੀਗਾ, ਹਾਂ ਇਹ ਪਤਾ ਲੱਗਾ ਵੀ ਗੁਰੂ ਨਾਨਕ ਦੇ ਸਿੰਘਾਸਨ ਦੇ ਉੱਤੇ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਆਏ ਆ, ਬੱਚਾ ਹੈ, ਉਹ ਜਿਹੜਾ ਵਚਨ ਕਰਦੇ ਹੁੰਦਾ ਉਹ ਪੂਰਾ ਹੋ ਜਾਂਦਾ ਹੈ,

ਹੁਕਮ ਨਹੀਂ ਹੈਗਾ। ਚੋਰੀ ਕਰਨ ਤੋਂ ਉਹਨੇ ਵਰਜਿਆ ਹੈ ਵੀ ਤੂੰ ਚੋਰੀ ਨਹੀਂ ਕਰਨੀ ਹੈਗੀ। ਪਰ ਕਹਿੰਦੇ ਅਸੰਖਾਂ ਇਹੋ ਜਿਹੇ ਨੇ ਕਿ ਉਹਦੇ ਹੁਕਮ ਤੋਂ ਆਕੀ ਹੋਏ ਹੋਏ ਉਹ ਚੋਰੀਆਂ ਕਰਨ ਤੇ ਲੱਗੇ ਹੋਏ ਨੇ। ਅਸੰਖ ਚੋਰ ਹਰਾਮ ਖੋਰ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਬੱਜਰ ਕਿਰਤਾਂ ਲਿਖੀ ਹੈ ਨਾ, ਉਹਦੇ ਚ ਛੇ ਚੀਜ਼ਾਂ ਲਿਖੀਆਂ ਨੇ, ਹੁੱਕਾ, ਹਜ਼ਾਮਤ, ਹਲਾਲੋ ਹਰਾਮ, ਬਰੀਸ਼ੇ ਹਿਨਾ, ਕਰਦਰੂ ਸਿਆਫਾਮ। ਹੁੱਕੇ ਤੁਸੀਂ ਵੀ ਨਸ਼ਾ ਤੰਬਾਕੂ, ਹਜ਼ਾਮਤ ਤੁਸੀਂ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਜਿਹੜਾ ਹਰਾਮ ਸੀ ਨਾ ਇਹਦੇ ਚ ਬਹੁਤ ਕੁਛ ਆਇਆ ਵੀ ਹਰਾਮ ਦੇ ਵਿੱਚ ਅਸੀਂ ਕੇਵਲ ਇੱਕ ਤੇ ਇਹਨੂੰ ਸੀਮਿਤ ਕਰ ਦਿੱਤਾ ਕਿ ਭਾਈ ਤੂੰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਪਰ ਇਹ ਆ ਵੀ ਸਾਡੇ ਵੱਡਿਆਂ ਦਾ ਕਿਰਦਾਰ ਜਿਹੜਾ ਸੀ ਇਸ ਪਾਸਿਓਂ ਹਰਾਮ ਵਾਲੇ ਪਾਸੇ ਜਾਣਾ। ਹਰਾਮ ਜਿਹੜਾ ਹੱਕ ਕਿਸੇ ਦਾ ਹੋਵੇ, ਜਿਹੜਾ ਸਾਡਾ ਨਾਂ ਬਣਦਾ ਹੋਵੇ, ਉਸ ਹੱਕ ਨੂੰ ਵਰਤਣਾ, ਹਾਂ ਉਹਦੇ ਵਿੱਚ ਇਹ ਵੀ ਹੈ। ਲੇਕਿਨ ਜੇ ਦੇਖਿਆ ਜਾਏ ਤੇ ਸਾਡੇ ਬਜ਼ੁਰਗ ਜਿਹੜੇ ਵੱਡੇ ਗੁਰੂ ਪਹਿਲਾਂ ਪੁਰਾਤਨ ਹੋ ਚੁੱਕੇ ਨੇ, ਉਹਨਾਂ ਦਾ ਇੱਥੋਂ ਆਹ ਕਿੱਡਾ ਵੱਡਾ ਕਿਰਦਾਰ ਹੋਏਗਾ ਕਿ ਦੁਸ਼ਮਣ ਇਤਿਹਾਸਕਾਰ ਜਿਹੜੇ ਆ ਨਾ, ਉਹਨਾਂ ਨੇ ਬਾ ਕਮਾਲ ਦੀ ਕਲਮ ਚਲਾਈ। ਕਾਜ਼ੀ ਨੂਰ ਮੁਹੰਮਦ ਨੇ ਲਿਖਿਆ ਹੈ ਕਿ ਨਾ ਕੁਸ਼ੰਦ ਨਾ ਮਰਦ ਹੇਸ ਗਾ ਗਰੇਜ਼ੰਦਾ ਹਾਂ ਮਨਾ ਗੀਰਾਂ ਦਰਾਰ। ਉਸ ਤਵਾਰੀਖ ਦਾ ਨਾਂ ਹੈ ਦਾਸਤਨ ਸਾਗ। ਹੁਣ ਕੀ ਕਹਿੰਦਾ ਹੈ ਵੀ ਇਹਨਾਂ ਕੁੱਤਿਆਂ ਦੇ ਵਿੱਚ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਕੈਰ ਤੇ ਬੁਜਦਲ ਤੇ ਵਾਰ ਕਰੇ, ਕੋਈ ਇਹੋ ਜਿਹਾ ਨਹੀਂ ਹੈਗਾ ਜੀ ਮੈਦਾਨੇ ਜੰਗ ਵਿੱਚ ਭੱਜਿਆ ਜਾਂਦਾ ਹੋਵੇ ਤੇ ਉਹ ਵਾਰ ਕਰੇ। ਜ਼ਰ ਜ਼ੇਵਰ ਜ਼ਨ ਬਾਤ ਰਾਜ ਨੀਜ ਗਰ ਮਹਾਰੂ ਹਸਤੋ ਕਨੀਜ, ਨਾ ਇਹਨਾਂ ਦੇ ਵਿੱਚ ਕੋਈ ਇਹੋ ਜਿਹਾ ਨਹੀਂ ਹੈਗਾ ਇਹ ਆਉਣ ਅਸੀਂ ਨਾ ਹੋਈਏ। ਸਾਡੀਆਂ ਬੇਗਮਾਂ ਸੋਨੇ ਨਾਲ ਲੱਦੀਆਂ ਹੋਣ, ਔਰ ਇਹ ਵੀ ਨਹੀਂ ਕਿ ਬਜ਼ੁਰਗ ਹੋਣ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਹੁਸਨ ਬਖਸ਼ਿਆ ਹੋਵੇ, ਉਹ ਚੰਦਰਮਾ ਦੀ ਨਿਆਈ ਮੁਖੜੇ ਹੋਣ ਉਹਨਾਂ ਦੇ। ਇੱਕ ਕਹਿੰਦਾ ਨਾ ਤਾਂ ਉਹਨਾਂ ਦੇ ਪਾਏ ਹੋਏ ਗਹਿਣੇ ਨੂੰ ਹੱਥ ਲਾਉਂਦੇ ਆ ਤੇ ਨਾ ਉਹਨਾਂ ਨੂੰ ਹੀ ਹੱਥ ਲਾਉਂਦੇ ਆ। ਉਹਨਾਂ ਸੱਚ ਜਾਣਿਓ ਇਹ ਹਰਾਮ ਦਾ ਖਾਣਾ ਜਾਣਦੇ ਨਹੀਂ, ਫਿਰ ਇਸ ਕਰਕੇ ਇਹਨਾਂ ਚ ਕੋਈ ਵੀ ਦੋਜਕ ਦਾ ਅਧਿਕਾਰੀ ਨਹੀਂ ਹੈਗਾ। ਜਹਾਨਾ ਮਨਾ ਬਾਸ਼ ਦੀ ਮਿਆਨੇ ਸਗਾ, ਮਿਆਨੇ ਵਿੱਚ ਸਗਾਂ ਕੁੱਤੇ, ਜਹਨਮ ਨਰਕ ਦੋਜਕ, ਇਹਨਾਂ ਕੁੱਤਿਆਂ ਚ ਕਹਿੰਦਾ ਕੋਈ ਨਰਕਾਂ ਦਾ ਅਧਿਕਾਰੀ ਹੈ ਨਹੀਂ, ਨਾ ਦੁਸਦੀ ਆਕਾਰ ਵੱਧ ਰਗਾਂ। ਦੁਸਦੀ ਕਹਿੰਦੇ ਚੋਰ ਨੂੰ, ਹਰਾਮ ਦਾ ਖਾਣ ਵਾਲੇ ਨੂੰ, ਅਸੰਖ ਚੋਰ ਹਰਾਮ ਖੋਰ। ਇਹਨਾਂ ਵਿੱਚ ਕੋਈ ਇਹਨਾਂ ਦੀ ਮਹਿਫਲ ਚ ਇਹੋ ਜਿਹਾ ਨਹੀਂ ਕੋਈ ਹੈਗਾ ਕਿ ਜਿਹੜਾ ਹਰਾਮ ਦਾ ਖਾਣ ਵਾਲਾ ਹੋਵੇ, ਚੋਰੀ ਕਰਨ ਵਾਲਾ ਹੋਵੇ। ਕਹਿੰਦਾ ਇਹ ਚੋਰ ਨਹੀਂ ਹੈਗੇ, ਇਹ ਹਰਾਮ ਦਾ ਖਾਣ ਵਾਲੇ ਨਹੀਂ ਹੈਗੇ। ਕਿਸੇ ਨੇ ਆਖਿਆ ਕਿ ਔਰਤ ਜਵਾਨ ਹੋਵੇ, ਕਹਿੰਦਾ ਜਨ ਗਰ ਜਵਾਨ ਵਰ ਹਸਤ ਪੀਰ। ਕਹਿੰਦਾ ਔਰਤ ਜਵਾਨ ਹੋਵੇ ਇਹ ਉਸ ਨੂੰ ਵੀ ਕੀ

ਸਤਿਕਾਰ ਦਿੰਦੇ ਆ। ਪੀਰ ਦਾ ਮਤਲਬ ਬਜ਼ੁਰਗ ਵੱਡਾ। ਇੱਥੇ ਐ ਜ਼ਾਲੇ ਜ਼ਨਾ ਜ਼ਨ ਪੀਰ ਕਹਿੰਦਾ ਜਿਵੇਂ ਕਿਸੇ ਬਜ਼ੁਰਗ ਨੂੰ ਪੂਜੀਦਾ, ਇਹ ਉਹਨਾਂ ਔਰਤਾਂ ਨੂੰ, ਜਵਾਨ ਔਰਤਾਂ ਨੂੰ ਵੀ ਇਉਂ ਹੁੰਦੇ ਆ। ਕਹਿੰਦਾ ਇਹਨਾਂ ਦੇ ਵਿੱਚ ਇਉਂ ਹੈ। ਫਿਰ ਅਗਲੀ ਗੱਲ ਉਹਨੇ ਕਮਾਲ ਦੀ ਲਿਖ ਦਿੱਤੀ ਹੈ, ਨਾ ਦੁਜ ਦੀਸਤ ਹਰਗਜ਼ ਮਿਆਨੇ ਸਗਾ। ਅਲਫਾਜ਼ ਉਹਨੇ ਹਰਗਜ਼ ਵਰਤਿਆ ਵੀ ਤੂੰ ਇਹਨਾਂ ਦੀ ਮਹਿਫਲ ਦੇ ਵਿੱਚ ਜਾ ਕੇ ਹਰਗਜ਼ ਇੱਕ ਵੀ ਨਹੀਂ ਕੱਢ ਸਕਦਾ ਵੀ ਜਿਹੜਾ ਅਸੂਲਾਂ ਤੋਂ ਗਿਰਿਆ ਹੋਵੇ, ਜਿਹੜਾ ਹਰਾਮਖੋਰ ਹੋਵੇ ਜਾਂ ਆਪਣੇ ਆਚਰਣ ਤੋਂ ਡਿੱਗਾ ਹੋਵੇ। ਹੁਣ ਅਸੀਂ ਆਪਣੇ ਨਹੀਂ ਕਹਿ ਸਕਦੇ ਵੀ ਸਾਡੇ ਇਹੋ ਜਿਹੇ ਨਹੀਂ। ਸਾਡੇ ਵੱਡਿਆਂ ਦਾ ਕਿਰਦਾਰ ਕਿਹੋ ਜਿਹਾ ਸੀਗਾ ਕਿ ਹਰਾਮਖੋਰ ਨਹੀਂ ਸੀ, ਕਿ ਗੁਰੂ ਨੇ ਵਰਤਿਆ ਸੀਗਾ ਕਿ ਹੁਕਮ ਹੈ ਤੇਰੇ ਵਾਸਤੇ, ਤੂੰ ਚੋਰ ਤੇ ਹਰਾਮਖੋਰ ਜਿਹੜਾ ਹੈ ਨਹੀਂ ਹੋ ਸਕਦਾ। ਕਹਿੰਦਾ ਨਾ ਜਾਨੀਓ ਚੋਰ ਸਾਰਕ ਇੱਕ ਦੋਸਤ। ਇਹ ਕਹਿੰਦਾ ਕਿਸੇ ਚੋਰ ਨੂੰ ਦੋਸਤ ਨਹੀਂ ਬਣਿਆ। ਨਾ ਪੈਦਾਸ਼ਤ ਸਾਰਕ ਆ ਬਦ ਲਗਾ, ਕਹਿੰਦਾ ਇਹਨਾਂ ਦੇ ਚੋਰ ਪੈਦਾ ਨਹੀਂ ਹੁੰਦਾ। ਕਹਿੰਦਾ ਜਾ ਫਿਰ ਇਹਨਾਂ ਦੀ ਮਹਿਫਲ ਚ ਜਾ, ਮੈਨੂੰ ਕੱਢ ਕੇ ਨਾ ਇੱਕ ਦਿਖਾ ਦੇ ਵੀ ਇਹਨਾਂ ਚ ਇੱਕ ਵੀ ਚੋਰ ਹੋਵੇ। ਕਿੱਡੀ ਵੱਡੀ ਗਰੰਟੀ ਭਰੀ, ਔਰ ਦੁਸ਼ਮਣ ਇਤਿਹਾਸ ਕਰੋ ਹੋਵੇ। ਵਾਗਰ ਸ਼ਮੁਲਗੀ ਫਿਲਗ ਨਾ ਨਕੋਸ, ਤੂੰ ਇਹਨਾਂ ਦੇ ਵਿੱਚ ਇੱਕ ਵੀ ਜਾ ਕੇ ਚੋਰ ਨਹੀਂ ਕੱਢ ਸਕਦਾ। ਫਿਰ ਆਪ ਹੀ ਕਹਿੰਦਾ ਇਸ ਵਾਸਤੇ ਮੇਰਾ ਮਨ ਇਹ ਕਹਿੰਦਾ ਹੈ, ਮੈਂ ਬੇਸ਼ੱਕ ਕਿਤਾਬ ਦੇ ਨਾਂ ਦਾਸਤਨ ਸੰਗ ਰੱਖਿਆ, ਮੈਂ ਕੁੱਤੇ ਕਹਿ ਰਿਹਾ ਇਹਨਾਂ ਨੂੰ, ਪਰ ਮੈਂ ਕਹਾਂਗਾ ਸਗੋਰਾ ਮਗੋ ਸਗ ਮਗੋ। ਕਹਿੰਦੇ ਨਾ ਕਹਿਣ ਵੀ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ ਕਿ ਹਸਤੰਦ ਸ਼ੇਰ, ਵੀ ਇਹ ਸ਼ੇਰ ਦੀ ਹਸਤੀ ਰੱਖਦੇ ਆ। ਹੁਣ ਸਾਨੂੰ ਹੁਕਮ ਕੀ ਹੈ ਵੀ ਤੁਸੀਂ ਚੋਰ ਨਹੀਂ ਕਰਨੀ, ਤੂੰ ਹਰਾਮ ਦਾ ਜਿਹੜਾ ਹੈ ਨਹੀਂ ਖਾਣਾ। ਸਾਡੀ ਕੁਰਾਇਤ ਚ ਕੀ ਹੈ, ਹੁੱਕਾ ਹਜ਼ਾਮਤ ਹਲਾਲੋ ਹਰਾਮ। ਅਸੀਂ ਇਸੇ ਨੂੰ ਵਜਰ ਗਿਣਦੇ ਹਾਂ, ਪਰ ਅਗਲੀਆਂ ਦੋ ਵੀ ਗੁਰੂ ਗੋਬਿੰਦ ਸਿੰਘ ਨੇ ਵਜਰ ਸ਼ਾਮਲ ਕੀਤੀਆਂ। ਬਾਰਿਸ਼ੇ ਹਿਣਾ ਕਰਦੁਰੂ ਸਿਆ ਫਾਮ, ਹਿਣਾ ਕਹਿੰਦੇ ਮਹਿੰਦੀ ਨੂੰ, ਕਿ ਜੇ ਕੈਸਾਂ ਨੂੰ ਮਹਿੰਦੀ ਲਾ ਲਈ ਤੇ ਯਾਦ ਰੱਖੀ ਇਹ ਵੀ ਵਜਰ ਹੈ, ਜੇ ਕੇਸਾਂ ਨੂੰ ਕਾਲਾ ਰੰਗ ਕਰਤਾ ਸਿਆਹ ਕਹਿੰਦੇ ਕਾਲਖ ਨੂੰ, ਤੂੰ ਕਾਲਖ ਲਾ ਲਈ ਤਾਂ ਸਾਡੇ ਘਰ ਚ ਗੁਰੂ ਗੋਬਿੰਦ ਸਿੰਘ ਦੇ ਵਚਨ ਨੇ, ਔਰ ਇਹਦੇ ਚ ਪੰਥ ਵਿੱਚ ਕਿਸੇ ਦੀ ਸ਼ੰਕਾ ਨਹੀਂ ਹੈਗਾ, ਭਾਵੇਂ ਸ਼ੰਕ ਕਈ ਕਿੰਤੂ ਪਰੰਤੂ ਕਰ, ਉਹ ਇਹਦੇ ਤੇ ਉਹ ਵੀ ਕਿੰਤੂ ਪਰੰਤੂ ਨਹੀਂ ਕਰਦੇ। ਪਰ ਸਾਹਿਬ ਜੀ ਕਹਿੰਦੇ ਕਿਉਂ ਉਹ ਪ੍ਰਵਾਨ ਨਹੀਂ ਚੜਦੇ ਜਿਹੜੇ ਚੋਰ ਨੇ, ਜਿਹੜੇ ਹਰਾਮਖੋਰ ਨੇ। ਅਸੰਖ ਚੋਰ ਹਰਾਮਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਮਰ ਹੁਕਮ ਦੇ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਆਪਣੇ ਹੁਕਮ ਚਲਾਏ। ਅਸੰਖਾ ਇਹੋ ਜਿਹੇ ਬਾਦਸ਼ਾਹ ਹੋਏ ਆ ਜਿਨ੍ਹਾਂ ਨੇ ਆਪਣੇ ਹੁਕਮ ਚਾੜ ਦਿੱਤੇ। ਹੁਣ ਉਹਨਾਂ ਦੇ ਐਰਕਰ ਅੱਗੋਂ ਹੁਕਮ ਮੋੜ ਨਹੀਂ ਸਕਦੇ ਸੀ, ਉਹਨਾਂ ਨੂੰ ਮੰਨਣਾ ਪੈਂਦਾ ਸੀ। ਔਰੰਗਜ਼ੇਬ ਨੇ ਹੁਕਮ ਕਰਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਨਹੀਂ ਹੋਣ ਦੇਣਾ। ਉਹਨੇ ਹੁਕਮ ਲਿਖਤੀ ਰੂਪ ਚ ਭੇਜਿਆ ਸੀਗਾ, ਔਰ ਅੱਜ ਉਹ ਲਿਖਤ ਪਈ ਹੋਈ ਇਤਿਹਾਸ ਦੇ ਵਿੱਚ, ਮੇਰਾ ਹੁਕਮ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸਰੀਰ 24 ਘੰਟੇ ਪਿਆ ਰਵੇ, ਉਹਦੇ ਬਾਅਦ ਚੱਕ ਕੇ 4 ਟੋਟੇ ਕਰ ਦੇਣੇ, ਔਰ 4 ਟੋਟੇ ਕਰਕੇ ਜੇ ਦਿੱਲੀ ਹੈ 4 ਸਫੇਰੇ ਲਟਕਾ ਦੇਣੇ। ਬਾਅਦ ਇਹ ਚੰਦ ਰੋਜ਼ ਦਰ ਬਰਾਏ ਰਸੀਦ ਦੀਗਰ ਹੁਕਮ ਕੁਛ ਦਿਨਾਂ ਦੇ ਬਾਅਦ, ਕਿਉਂਕਿ ਆਪ ਦਿੱਲੀ ਤੋਂ ਬਾਹਰ ਚਲਾ ਗਿਆ ਹੋਇਆ ਸੀ, ਹਸਨ ਅਬਦਾਲਤ ਉਹਨੇ ਹੁਕਮਨਾਮਾ ਲਿਖ ਕੇ ਭੇਜਿਆ। ਦੂਜਾ ਹੋ ਕੇ ਪੂਰਾ ਕੁਛ ਤੇ ਅਗਰ ਗੁਰੂ ਤੇਗ ਬਹਾਦਰ ਸਾਹਿਬ ਈਨ ਨਹੀਂ ਮੰਨਦੇ ਹੈਗੇ ਫਿਰ ਕਤਲ ਕਰ ਦਿੱਤਾ ਜਾਵੇ। ਵਾ
ਜਸ ਦਸ਼ ਜਿਸਮ ਬਿਆਵੈ ਜੰਦ। ਇਰਾਨ ਚ ਫਾਰਸੀ ਹੈ ਬਿਆਵੇ ਜੰਦ ਅਰਥ, ਉਹਨਾਂ ਕੋਲ ਪੁੱਛਾਂ ਕਹਿਣਗੇ ਜਿਹੜੇ ਕੰਨਾਂ ਚ ਲਟਕਾਉਣ ਵਾਲੇ ਕਾਂਟੇ ਹੁੰਦੇ ਆ, ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦੇ ਚਾਰ ਟੋਟੇ ਕਰਕੇ ਇਉਂ ਦਿੱਲੀ ਚ ਲਿਖਾ ਦਿਓ। ਇਹੋ ਜਿਹੇ ਅਸੰਖਾਂ ਮੂਰਖ ਹੋਏ ਨੇ ਜਿਹੜੇ ਕਿ ਇਹੋ ਜਿਹੇ ਉਮਰ ਹੁਕਮ ਕਰਕੇ, ਐਸੇ ਬਾਦਸ਼ਾਹ ਨੇ ਜਿਹੜੇ ਕਿ ਆਪਣੇ ਆਪ ਨੂੰ ਗੁਆ ਗਏ ਨੇ। ਅਸੰਖ ਗਾਲ ਵੱਢ ਹੱਤਿਆ ਕਮਾਏ, ਅਸੰਖਾ ਹੀ ਨੇ ਕਿ ਜਿਹੜੇ ਜੀਆਂ ਨੂੰ ਵੱਢ ਕੇ ਤੇ ਹੱਤਿਆ ਕਮਾਉਂਦੇ ਆ, ਫਿਰ ਪਛਤਾਵਾ ਵੀ ਹੈ। ਜੇ ਕਿਤੇ ਇਹ ਪਛਤਾਵਾ ਆ ਜਾਏ ਕਿ ਮੈਂ ਗਲਤ ਕਰ ਲਿਆ, ਫਿਰ ਬਖਸ਼ੇ ਜਾ ਸਕਦਾ। ਭਗਤ ਸਦਨਾ ਜੀ ਇਹ ਕੰਮ ਕਰਦੇ ਸੀ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਬਦਲਾਅ ਆਇਆ, ਉਹਨਾਂ ਨੇ ਉਹ ਕੰਮ ਛੱਡ ਦਿੱਤਾ ਔਰ ਆਖਿਆ ਵਾਹਿਗੁਰੂ ਅਕਾਲ ਪੁਰਖ ਮੈਨੂੰ ਰੱਖ ਲੈ, ਤੂੰ ਮੈਂ ਪਾਪੀ ਹਾਂ, ਮੈਂ ਹੁਣ ਤਾਂ ਪਤਾ ਨਹੀਂ ਕਿੰਨਿਆਂ ਦੇ ਗੱਲ ਵੱਢ ਦਿੱਤੇ ਆ, ਕਿੰਨਾ ਪਾਪ ਕਰ ਦਿੱਤਾ ਹੈ, ਤੇ ਤੂੰ ਮੈਨੂੰ ਬਚਾ ਲਾ ਹੁਣ, ਤੇ ਤੇਰੇ ਕੋਲ ਕੋਈ ਵੱਡਾ ਪਾਪੀ ਵੀ ਆ ਜਾਏ ਨਾ ਤੂੰ ਬਖਸ਼ ਲੈਣਾ। ਉਹਨਾਂ ਦਾ ਫਰਮਾਨ ਹੈ, ਨਿਰਪ ਕੰਨਿਆ ਕੇ ਕਾਰ ਨੇ ਇੱਕ ਭਇਆ ਭੇਖਧਾਰੀ, ਇੱਕ ਰਾਜੇ ਦੀ ਲੜਕੀ ਵਾਸਤੇ ਕਿਸੇ ਨੇ ਭੇਖ ਬਣਾ ਲਿਆ ਹੈ, ਔਰ ਭੇਖ ਬਣਾ ਲਿਆ ਹੈ ਵਿਸ਼ਨੂੰ ਦਾ। ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੂੰ ਏਡੇ ਵੱਡੇ ਕਾਮੀ ਦੀ ਪੈ ਸਵਾਰ ਦਿੱਤੀ, ਤੂੰ ਏਡੇ ਵੱਡੇ ਕਾਮੀ ਨੂੰ ਬਖਸ਼ ਦਿੱਤਾ, ਏਡੇ ਵੱਡੇ ਪਾਪੀ ਨੂੰ ਰੱਖ ਲਿਆ, ਮੈਂ ਉਹ ਕਰਮ ਨਹੀਂ ਕੀਤਾ। ਪਰ ਰੱਖਿਆ ਕਦੋਂ ਕਿ ਜਦੋਂ ਉਹਨੂੰ ਪਛਤਾਵਾ ਹੋਇਆ ਵੀ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੈ, ਉਦੋਂ ਰੱਖਿਆ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ, ਜੇ ਕਿਸੇ ਹੋਰ ਦੇਵੀ ਦੇ ਤੇ ਕੋਲ ਜਾਂਦਾ ਉਹਨੂੰ ਕਹਿੰਦਾ ਨਹੀਂ ਤੂੰ ਏਡਾ ਪਾਪ ਕੀਤੀ ਹੈ ਤੂੰ ਬਖਸ਼ਿਆ ਨਹੀਂ ਜਾ ਸਕਦਾ, ਪਰ ਮੈਂ ਤੇਰੇ ਇਸ ਕਰਮ ਨੂੰ ਕਹਿ ਰਿਹਾ ਵਾਹਿਗੁਰੂ ਤੂੰ ਕਿੱਡਾ ਬੇਅੰਤ, ਤੂੰ ਏਡੇ ਵੱਡੇ ਪਾਪੀਆਂ ਨੂੰ ਬਖਸ਼ਣ ਵਾਲਾ ਹੈ। ਸਿੰਘ ਸਰਨ ਕਤ ਜਾਈਏ ਜੇ ਜਗੋ ਗਰਾਸੇ, ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਨੇ ਖਾ ਜਾਣਾ। ਕੁਛ ਸੱਜਣਾ ਨੇ ਵਿਚਾਰ ਦਿੱਤੇ, ਸਾਡਾ ਸਿਧਾਂਤ ਨਹੀਂ ਹੈ ਕਿ ਭਗਤ ਜੀ ਨੇ ਪਰਮੇਸ਼ਵਰ ਨੂੰ ਤਾਨੇ ਮਾਰੇ ਆ, ਉਲਾਂਭੇ ਦਿੱਤੇ ਆ, ਨਹੀਂ ਇਹ ਘਰ ਇਹੋ ਜਿਹਾ ਹੈ। ਇਸ ਘਰ ਜਿਹੜੇ ਪ੍ਰਵਾਨ ਚੜੇ ਆ ਉਹ ਉਲਾਂਭਾ ਦੇਣ ਵਾਲੇ ਨਹੀਂ ਹੈਗੇ, ਇਹ ਸਾਡਾ ਭੁਲੇਖ ਹੈ। ਇੱਕ ਹੋਰ ਫਰਮਾਨ ਹੈ ਸਤਿਗੁਰ ਸਾਹਿਬ ਜੀ ਦਾ, ਅਸੀਂ ਉੱਥੇ ਆ ਕੇ ਵੀ ਸਿਧਾਂਤ ਨੂੰ ਤੋੜ ਜਾਂਦੇ ਹਾਂ। ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਹੁਣ ਅਸੀਂ ਪੜ੍ਹਦੇ ਕੀ ਆ ਵੀ ਇਹਨਾਂ ਲੋਕਾਂ ਨੂੰ ਇੰਨੀ ਮਾਰ ਪਈ ਏ, ਵਾਹਿਗੁਰੂ ਤੈਨੂੰ ਤਰਸ ਨਹੀਂ ਆਇਆ। ਹੁਣ ਕਮਾਲ ਦੀ ਗੱਲ ਹੈ ਕਿ ਉਹ ਸਾਰੇ ਹੀ ਸ਼ਰਾਬ ਕਬਾਬ ਤੇ ਸ਼ਬਾਬ ਵਾਲੇ ਸੀ। ਜਿਸ ਦਿਨ ਸਤਿਗੁਰ ਸਾਹਿਬ ਜੀ ਦੇ ਪਿਤਾ ਦਾ ਸੀਸ ਆਇਆ ਗੁਰੂ ਤੇਗ ਬਹਾਦਰ ਸਾਹਿਬ ਦਾ, ਉਸ ਦਿਨ ਤੇ ਕੋਈ ਤਾਨਾ ਨਹੀਂ ਮਾਰਿਆ। ਜਿਸ ਦਿਨ ਚਮਕੌਰ ਦੀ ਗੜੀ ਸਿੱਖਾਂ ਦੇ ਨਾਲ ਆਪਣੇ ਪੁੱਤਰ ਅੱਖੀਂ ਸ਼ਹੀਦ ਹੁੰਦੇ ਵੇਖੇ, ਉਦੋਂ ਤੇ ਸ਼ੁਕਰਗੁਜ਼ਾਰ ਕਰਦਾ ਪਿਆ, ਪੀਓ ਪਿਆਲਾ ਪ੍ਰੇਮ ਕਾ ਭਇਓ ਮਗਨ ਸਵਾਰ, ਆਜ ਖਾਸ ਪੇ ਖਾਲਸਾ ਸ੍ਰੀ ਗੁਰੂ ਕੇ ਦਰਬਾਰ। ਜਿਸ ਦਿਨ ਇਹ ਖਬਰ ਮਿਲਦੀ ਏ ਕਿ ਤੇਰੇ ਛੋਟੇ ਪੁੱਤਰ ਵੀ ਸ਼ਹੀਦ ਹੋ ਗਿਆ, ਤੇਰੀ ਮਾਂ ਵੀ ਸ਼ਹੀਦ ਹੋ ਗਈ ਏ, ਉਸ ਦਿਨ ਤੇ ਕਲਮ ਚੁੱਕ ਕੇ ਇਹ ਲਿਖਦੇ ਆ, ਕਮਾਲ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰਾਜ ਕਰੇ ਹਾਕਮ ਰਹੀਮ। ਹੇ ਪੂਰਨ ਕਰਾਮਾਤਾਂ ਵਾਲਿਆ, ਹੇ ਸਦਾ ਕਾਇਮ ਰਹਿਣ ਵਾਲਿਆ, ਮੈਂ ਤੇਰੇ ਭਾਣੇ ਨੂੰ ਖਿੜੇ ਮੱਥੇ ਮੰਨਾ। ਫਿਲਾਮਾ ਉਦੋਂ ਹੀ ਦੇਣਾ ਹੈ ਜਿਹੜੇ ਸ਼ਰਾਬੀ ਕੁਆਬੀ ਸੀ, ਜਿਨ੍ਹਾਂ ਨੂੰ ਉਹ ਵਾਹਿਗੁਰੂ ਦੀ ਯਾਦ ਭੁੱਲ ਗਈ ਹੋਈ ਸੀ।
ਕਰਤਾ ਤੂੰ ਸਭਨਾ ਕਾ ਸੋਈ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੈ ਇਹ ਉਹ ਸ਼ਬਦ ਆ ਸਿਧਾਂਤ ਹੈ ਵਾਹਿਗੁਰੂ ਤੂੰ ਸਾਰਿਆਂ ਦਾ ਲੇਕਿਨ ਜੇ ਤਾਕਤਵਰ ਆਖੇ ਤਾਂ ਤਾਕਤਵਰ ਨੂੰ ਮੇਰੇ ਮਨ ਵਿੱਚ ਕੋਈ ਰੋਸ ਨਹੀਂ ਹੈਗਾ ਪਰ ਜਿੱਥੇ ਸਾਕਤ ਪੁਰਸ਼ਾਂ ਦੀ ਜਿਹੜੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਸਾਕਤਾਂ ਦੇ ਨਾਲ ਜੰਗ ਹੋਵੇ ਉੱਥੇ ਕੋਈ ਰੱਬ ਦਾ ਪਿਆਰਾ ਹੋਵੇ ਤਾਂ ਉਹਦਾ ਖਸਮਾਨਾ ਕਰਦਾ ਹੈ ਔਰ ਤੁਸੀਂ ਏਮਨਾਬਾਦ ਦਾ ਇਤਿਹਾਸ ਪੜੋਗੇ ਵੀ ਜਿੱਥੇ ਘਰਾਂ ਚੋਂ ਬੀਬੀਆਂ ਨੇ ਛੱਡੀਆਂ ਗਈਆਂ ਉਹਨਾਂ ਦੇ ਗਾਲਾਂ ਚ ਰੱਸੇ ਪਾਏ ਤਿੰਨ ਗੱਲ ਸਦਕਾਂ ਪਾਈਆਂ ਲੇਕਿਨ ਭਾਈ ਲਾਲੋ ਦੇ ਘਰ ਵੱਲ ਕਿਸੇ ਨੇ ਤੱਕਿਆ ਤੱਕ ਨਹੀਂ ਕਿ ਉਹਦਾ ਪਿਆਰਾ ਹੈ ਉਹ ਜਿਹੜਾ ਗੱਲ ਵੱਢਦਾ ਹੈ ਤੇ ਭਗਤ ਕੀ ਕਹਿ ਰਿਹਾ ਭਗਤ ਜੀ ਤੂੰ ਸ਼ੇਰ ਹੈ ਤੇਰੀ ਸ਼ਰਨ ਵਿੱਚ ਆਇਆ ਗਿੱਦੜਾਂ ਨੇ ਖਾਣਾ ਤੇ ਕੀ ਹੈ ਉਹ ਸਾਹਮਣੇ ਵੀ ਨਹੀਂ ਹੋ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਵੀ ਜਫਰਨਾਮੇ ਚ ਲਿਖਿਆ ਹੈ ਕਿ ਔਰੰਗਜ਼ੇਬ ਮੈਂ ਉਸ ਵਾਹਿਗੁਰੂ ਸ਼ੇਰ ਦੀ ਸ਼ਰਨ ਵਿੱਚ ਸੀ ਤੇ ਉਹ ਸ਼ੇਰ ਦੇ ਅੱਗੋਂ ਭੇਡਾਂ ਬੱਕਰੀਆਂ ਹਿਰਨ ਲੰਘ ਹੀ ਨਹੀਂ ਸਕਦੇ ਮੈਨੂੰ ਤੂੰ ਕਿੱਥੋਂ ਮਾਰਨਾ ਸੀ ਹਾਂ ਇੱਕ ਗੱਲ ਅੱਗੇ ਲਿਖੀ ਹੈ ਜਿਹੜੇ ਕਹਿੰਦੇ ਨੇ ਕਿ ਤੁਹਾਨੂੰ ਮਰਨ ਤੋਂ ਬਾਅਦ ਮੁਕਤੀ ਮਿਲੇਗੀ ਕਹਿੰਦੇ ਕਿ ਚਾਤ੍ਰਿਕ ਹੋਵੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ ਉਹ ਬਵੀਹਾ ਉਹਨੂੰ ਇੱਕ ਬੂੰਦ ਨੂੰ ਤਰਸਦਾ ਮਰ ਜਾਵੇ ਤੇ ਮਰੇ ਤੋਂ ਬਾਅਦ ਉਹਦੇ ਕੋਲੇ ਸਾਗਰ ਰੱਖ ਦਿਓ ਤੇ ਉਹਨੂੰ ਮੁੜ ਕੇ ਸਮੁੰਦਰ ਦੇ ਦਿਓ ਉਹਨੂੰ ਕੀ ਫਾਇਦਾ ਸਾਡੇ ਘਰ ਜੀਵਨ ਮੁਕਤੇ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੋ ਬੂੜ ਮੇ ਨੌਕਾ ਮਿਲੇ ਕਹੋ ਕਾਹੇ ਚੜਾਵੋ ਕੋਈ ਬੰਦਾ ਡੁੱਬਦਾ ਹੋਵੇ ਪਾਣੀ ਦੇ ਵਿੱਚ ਉਹਨੂੰ ਕੋਈ ਆਖਿਆ ਵੀ ਕੋਈ ਨੀ ਮਰ ਲੈਣ ਤੋਂ ਫਿਰ ਬੇੜੀ ਕੱਢ ਲਾਂਗੇ ਤੁਸੀਂ ਬਾਅਦ ਚ ਉਹਨੂੰ ਬੇੜੀ ਚੜਾ ਲਓ ਤਾਂ ਕੀ ਫਾਇਦਾ ਉਹਨੂੰ ਕੀ ਆਸਰਾ ਮੈਂ ਨਾ ਹੀ ਕਿਸ ਹਉ ਨਾ ਹੀ ਕਿਸ ਆਹੇ ਨਾ ਮੋਰਾ ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋੜਾ ਲੇਕਿਨ ਕੋਈ ਗੱਲ ਵੱਢਣ ਵਾਲਾ ਹੱਤਿਆ ਕਰਨ ਵਾਲਾ ਵੀ ਇਹ ਛੱਡ ਦੇਵੇ ਪਛਤਾਵਾ ਕਰ ਲਵੇ ਇੱਕ ਵਿਚਾਰ ਹੋਰ ਥੋੜੀ ਜੀ ਅਸੀਂ ਕਈ ਸ਼ਬਦਾਂ ਨੂੰ ਨਾ ਸਮਝਦੇ ਨਹੀਂ ਗਏ ਸਤਿਗੁਰ ਸਾਹਿਬ ਜੀ ਦੀ ਅਲਾਹੀ ਬਾਣੀ ਚ ਇਹੋ ਜਿਹੀਆਂ ਪੰਕਤੀਆਂ ਨੇ ਜਿਹਦੇ ਅਰਥ ਕਰਨ ਵਾਸਤੇ ਵਿਸਥਾਰ ਵਾਸਤੇ ਭਾਈ ਗੁਰਦਾਸ ਜੀ ਜਾਂ ਦਸਮ ਦੀ ਬਾਣੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਉਸ ਤਰ੍ਹਾਂ ਉਹ ਤੁਸੀਂ ਉਹਦਾ ਭੇਤ ਖੋਲ ਹੀ ਨਹੀਂ ਸਕਦੇ ਹੈਗੇ ਵੀ ਉਹਦਾ ਭੇਤ ਖੋਲ ਦਿਓ ਜਾਂ ਜਿੱਥੇ ਸ਼ਬਦ ਦਾ ਧੁਰਾ ਹੋਵੇ ਇੱਕ ਸ਼ਬਦ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕੁਰਸ਼ੇਤਰ ਦੀ ਧਰਤੀ ਤੇ ਉਚਾਰਨ ਕੀਤਾ ਪਾਂਡੇ ਤੂੰ ਜਾਣੇ ਨਾ ਹੀ ਕਿੱਥੋਂ ਮਾਸ ਉਪੰਨਾ ਪੰਡਿਤ ਤੂੰ ਜਾਣਦਾ ਨਹੀਂ ਗਾ ਵੀ ਮਾਸ ਕਿੱਥੋਂ ਪੈਦਾ ਹੋਇਆ ਤੋਂ ਅੰਨ ਕਮਾਦ ਕਪਾਹਾਂ ਤੋਂ ਤੇਰੇ ਭਵਨ ਗੰਨਾ ਤੋਆ ਪਾਣੀ ਨੂੰ ਕਹਿੰਦੇ ਆ ਪਾਣੀ ਤੋਂ ਕਮਾਦ ਪੈਦਾ ਹੋਇਆ ਹੈ ਪਾਣੀ ਤੋਂ ਹੀ ਕਪਾਹ ਪੈਦਾ ਹੋਈ ਹੈ ਸਾਰਾ ਅੰਨ ਹੀ ਪਾਣੀ ਤੋਂ ਪੈਦਾ ਹੋਇਆ ਹੈ ਔਰ ਸਭ ਕੁਛ ਹੀ ਪਾਣੀ ਤੋਂ ਪੈਦਾ ਹੋਇਆ ਹੈ ਪਰ ਪਾਣੀ ਕੀ ਕਹਿੰਦਾ ਅੱਗੇ ਤੋਆ ਆਖੇ ਹੁਣ ਜਿਹੜੀ ਤੱਤ ਦੀ ਗੱਲ ਹੈ ਇਹਨੂੰ ਛੱਡ ਦਿੰਦੇ ਅਸੀਂ ਤੋਆ ਆਖੇ ਹੋ ਬਹੁਤ ਵਿਧ ਹੱਛਾ ਪਾਣੀ ਕਹਿੰਦਾ ਬਹੁਤ ਬਹੁਤ ਤਰੀਕਿਆਂ ਨਾਲ ਬਹੁਤ ਚੰਗਾ ਵਾ ਮੈਂ ਕਿਵੇਂ ਚੰਗਾ ਵਾਂ ਮੇਰੇ ਨਾਲ ਕੋਈ ਨਹਾ ਦੇ ਮੈਂ ਉਹਦੀ ਪਿੰਡੇ ਦੀ ਮਾਲ ਉਤਾਰ ਕੇ ਉਹਦੀ ਸੁਸਤੀ ਦੂਰ ਕਰਕੇ ਉਹਨੂੰ ਚੁਸਤੀ ਬਖਸ਼ ਦਿੰਦਾ ਮੈਨੂੰ ਕੋਈ ਪੀ ਲਵੇ ਮੈਂ ਉਹਦੀ ਪਿਆਸ ਬੁਝਾ ਦਿੰਦਾ ਕੋਈ ਮੇਰੇ ਜੜੀਆਂ ਬੂਟੀਆਂ ਪਾ ਕੇ ਅਰ ਕੱਢ ਲਵੇ ਤੇ ਮੈਂ ਦਵਾਈ ਬਣ ਕੇ ਉਹਦੇ ਰੋਗ ਦੂਰ ਕਰ ਦਿੰਦਾ ਤੇ ਜੇ ਕਿਤੇ ਪਾਣੀ ਨੂੰ ਪਾ ਕੇ ਬਾਟੇ ਚ ਗੁਰੂ ਕੇ ਪੰਜ ਪਿਆਰੇ ਖੰਡਾ ਫੇਰ ਦਿਨ ਪੰਜ ਬਾਣੀਆਂ ਫੜ ਜਾਣ ਤੇ ਮੈਂ ਅੰਮ੍ਰਿਤ ਬਣ ਕੇ ਰੱਬ ਨਾਲ ਮਿਲਾ ਦਿੰਦਾ ਪਰ ਤੋਆ ਕਹਿੰਦਾ ਹੈ
कि मेरे विचों विकार पैदा हो। मैं विकार बनाने वाला नहीं, तू मैनू वरत्या कि उच पा के गुड़ ते सक ते उहदे विच शराब तू पैदा कीती है। पाणी कहिंदा तोआ आखे हो बहुत विद हिस्सा, तोयों बहुत विकारा। अगली गल सारे फरमान की तत् दी है कि जिन्हें मैं उपर पांच शब्दों के रस गिने इतने रस छोड़ होवे सुनियासी नानक कहे विचारा कि आड़े दुनिया के रस ने, तू दुनिया के रस में पै गया ते पाप करेगा फिर तू पापी होएगा। ते पापी वास्ते सतगुरु साहिब जी ने बचो फनाए पापी कर्म कमाम दे कर दे हाय हाय नानक ज्यों मथन मधाणिया त्यों मथे धर्म राय असंख गल वड हथिया कमाहे असंख पापी पाप कर जाहे। असंख बंदे ने एहो जे पाप कमाउंदे ने। एक पाप सतगुरु साहिब जी ने जे तू सानू पछतावा होवे और पाप उसी बख्शे जाइए। बड़े दुख गिने भाई गुरदास जी ने एक वित्त दे विच पर आख्या भी जिन्ने तेनू सुवास वो वाहिगुरु भुल गया है इन्हां सारिया दुखां नालों वह दुख ज्यादा ने संसार दे होर जोड़ के जे तेनू वह वाहिगुरु अकाल पुरख भुल गया तू उस वाहिगुरु नूं भुल ही गया भी रब कोई है नहीं फिर वह बंदे इस दुनिया के उत्ते पाप करके जा रहे ने। असंख कूड़ियार कूड़े फिरा है जे असंखा एहो जे कूड़ार बंदे ने कूड़े बंदे ने कि जेड़े कूड़ी विहाज दे जिथे किते जाना कूड़ ही बोलना। और अजकल बहुत कचहरियां कोर्टां दे विच कूड़ फैलता है अदालतां च कूड़े एहो जे बंदे जिन्हां ने कुछ नहीं कीता होया कूड़ दे आसरे उन्हां नूं जेलां च सिटिया होया वे। साहिब जी कहिंदे इस वास्ते कूड़ तों बची। कूड़ तों बचण वास्ते आप पहला पिछे किव सचियारा होई है किव कूड़ा टुटे पाल हुकम रजाई चलना नानक लिखिया नाल। उस वाहिगुरु ने लिखिया है कि उहदे हुक्म चली फिर तेरे कूड़ दी पाल टुटेगी। जे तू उहदे हुक्म च ना चलिया फिर कूड़ चलिया तो फिर तू पापियां विच। असंख मलेश मल भख खाहे। इस दुनिया के उत्ते हिंदू लोग जिहड़े सी ना वो मुसलमानों नूं मलेश कहिंदे सी। मुसलमान मुसलमान तो बिना सारिआं नूं काफर कहिंदे आ। वैसे काफर दा अखर कुफर कुफर की है झूठ जिहड़ा झूठ बोलदा होवे। पर साहिब जी कहिंदे ओ मलेश है जिहड़ा कि पराई मैल खा रिहा है जिहड़ा मलेश बुद्धि दे वचन कर रिहा है। असंख निंदक सिर कर है भार दे असंखा एहो जे ने जिन्हां ने अपने सिर दे उत्ते निंदिया दी पंड चुकी हुई है। सतगुरु साहिब जी दा इक वचन है भी जदों तुसी किते दरिया तर के पार करना होवे ते बंदे दा सारा शरीर डुब्या हुंदा सिर्फ उन्हें धौण नाल मूंह तां नूं चक्किया हुंदा पर कहिंदे तेरा ही करम है गुप्त करता संग सो प्रभ डहकावे मनुखाए। कहिंदे है तू पापी है लेकिन गुप्त करता है ते तेनूं इह नहीं पता कि वाहिगुरू मेरे अंदर बैठा है। तू तो उन्हूं समझे पता नहीं किथे है। विसार हर जियो विखे भोगे तू उस वाहिगुरू अकाल पुरख नूं विसार दिता ते कहिंदे सजा की है तपत थम गल लाए। किसे वेला सी
ਸਿੱਖ ਦੀ ਇੰਨੀ ਕੀਮਤ ਸੀ। ਮੈਂ ਇੱਕ ਦਿਨ ਜੰਮੂ ਦੀ ਕੋਰਟ ਦਾ ਫੈਸਲਾ ਪੜ ਰਿਹਾ ਸੀ, ਕਤਲ ਦਾ ਕੇਸ ਸੀਗਾ, ਲਿਖਿਆ ਵੀ ਉਸ ਕੋਰਟ ਕੇਸ ਦੇ ਵਿੱਚ ਸਿੱਖ ਗਵਾਹ ਸੀਗਾ, ਜੋ ਜੱਜ ਨੇ ਪੜਿਆ ਨਾ ਸਿੱਖ, ਉਹ ਕਹਿੰਦਾ ਇਹਨੂੰ ਸਿੱਖ ਗਵਾਹ ਨੂੰ ਬੁਲਾਓ। ਸਿੱਖ ਨੂੰ ਸੱਦਿਆ, ਉਹਨੇ ਉਹਨੂੰ ਕਿਹਾ ਵੀ ਦੇਖ ਇਹ ਦੋਸ਼ੀ ਏ, ਹਾਂ ਜਾਂ ਨਾ ਚ ਮੈਨੂੰ ਦੱਸੀ ਵੀ ਆਹ ਦੋਸ਼ੀ ਏ ਕਿ ਨਿਰਦੋਸ਼ ਏ। ਉਹ ਕਹਿੰਦਾ ਨਿਰਦੋਸ਼ ਏ, ਉਹ ਕਹਿੰਦਾ ਬਰੀ। ਉਹ ਦੂਜੇ ਕਹਿੰਦੇ ਕਿਉਂ? ਕਹਿੰਦੇ ਯਾਰ ਸਿੱਖ ਨੇ ਕਹਿਤਾ ਵੀ ਸਿੱਖ ਝੂਠ ਨਹੀਂ ਬੋਲਦਾ। ਲੇਕਿਨ ਹੁਣ ਕੀ ਹਾਲਤ ਹੈ? ਗੁਪਤ ਕਰਤਾ ਸੰਗ ਸੋ ਪ੍ਰਭ, ਡਹਿਕਾਵੇ ਮਨੁਖਾਏ, ਵਿਸਾਰ ਹਰ ਜੀਓ ਬਿਖੇ ਭੋਗੇ, ਤਬ ਥਮ ਗਾ ਲਾਏ, ਰੇ ਨਰ ਕਾਏ ਪਰ ਗ੍ਰਹਿ ਜਾਏ, ਕੁਚਲ ਕਠੋਰ ਕਾਮ ਗਰਤਬ, ਤੁਮ ਨਹੀਂ ਸੁਣਿਓ ਧਰਮ ਰਾਏ। ਤੂੰ ਸੁਣਿਆ ਨੀ ਕੱਲ ਧਰਮ ਰਾਏ ਕੋ ਲੇਖਾ ਦੇਣਾ? ਜੇ ਤੂੰ ਹੁਣ ਇਉਂ ਸਮਝ ਵੀ ਇਹ ਸੰਸਾਰ ਸਮੁੰਦਰ ਤੇ ਉਹਦੇ ਨਾਲ ਵੀ ਔਖਾ ਹੈ, ਜਿਵੇਂ ਕੋਈ ਸਮੁੰਦਰ ਵਿੱਚੋਂ ਲੰਘ ਜਾਵੇ ਤਰਕੇ। ਹੁਣ ਇੱਕ ਤਰਕੇ ਲੰਘਣਾ ਆਵੇ ਤੇ ਇੱਕ ਉਹਦੇ ਗਲ ਵਿੱਚ ਪੱਥਰ ਬੰਨ ਦਿਓ, ਵਿਕਾਰ ਪਾਥਰ ਗਲੇ ਬੰਨਦੇ, ਉਹ ਵਿਕਾਰਾਂ ਦੇ ਪੱਥਰ ਗਲ ਨਾ ਬੰਨਦੇ ਹੋਣ। ਨਿੰਦ ਪੋਟ ਸਰਾਏ, ਅਸੰਖ ਨਿੰਦਕ ਸਿਰ ਕਰੇ ਭਾਰ। ਗਲ ਚ ਪੱਥਰ ਬੰਨੇ ਹੋਣ, ਸਿਰ ਦੇ ਉੱਤੇ ਨਿੰਦਿਆ ਦੀ ਪੰਡ ਚੱਕੀ ਹੋਵੇ, ਉਹ ਪਾਰ ਲੱਗ ਜੂਗਾ। ਸਾਹਿਬ ਜੀ ਕਹਿੰਦੇ ਨਹੀਂ, ਡੁੱਬ ਗਏ ਨੇ। ਨਾਨਕ ਨੀਚ ਕਹਿ ਵਿਚਾਰ, ਕੁਛ ਵਿਦਵਾਨਾਂ ਨੇ ਆਖਿਆ ਵੀ ਨੀਚ ਸ਼ਬਦ ਨੂੰ ਨਾ ਨਾਨਕ ਦੇ ਨਾਲ ਲਾਓ। ਸਾਡੇ ਉਸਤਾਦ ਪੰਡਿਤ ਮੰਗਲ ਸਿੰਘ ਜੀ ਅੱਠ ਲੈਂਗੁਏਜ ਦੇ ਮਾਸਟਰ ਸੀ, ਬੜੇ ਸਿਆਣੇ ਸੀ, ਵਿਦਵਾਨ ਬਹੁਤ ਤਕੜੇ ਸੀ। ਉਹ ਸਹਿਮਤ ਨਹੀਂ ਹੋਏ, ਉਹ ਕਹਿੰਦੇ ਜੇ ਤੇ ਨੀਚ ਨਿਮਰਤਾ ਵਾਲਾ ਪੱਖ ਹੁੰਦਾ ਤੇ ਕਹਿੰਦੇ ਮੈਂ ਮੰਨ ਜਾਂਦਾ, ਪਰ ਕਹਿੰਦੇ ਹੁਣ ਸਤਿਗੁਰ ਸਾਹਿਬ ਜੀ ਨੇ ਜਿਹੜੇ ਨੀਚ ਕਰਮ ਪਾਪੀ ਲੋਕ ਨੇ ਉਹ ਗਿਣੇ ਆ। ਫਿਰ ਉਹ ਕਹਿੰਦੇ ਸੀ ਕਿਉਂ ਅਸੀਂ ਤੁਰੇ ਹੋਏ ਹਾਂ ਵੀ ਗੁਰੂ ਨਾਨਕ ਸਾਹਿਬ ਨੂੰ ਨੀਚ ਬਣਾਉਣ ਤੇ? ਸਤਿਗੁਰ ਵੱਡਾ ਕਰ ਸਲਾਹੀਏ ਵੀ ਗੁਰੂ ਨਾਨਕ ਸਾਹਿਬ ਨੂੰ ਵੱਡਾ ਕਰੀਏ। ਹਾਂ, ਜਿੱਥੇ ਸਤਿਗੁਰ ਸਾਹਿਬ ਜੀ ਨੇ ਕਿਤੇ ਕਿਸੇ ਮਨੁੱਖਾਂ ਨੂੰ, ਕਿਸੇ ਜਾਤੀ ਨੂੰ ਨੀਵਾਂ ਆਖਿਆ, ਉੱਥੇ ਆਖਿਆ ਕਿ ਨੀਚਾ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਦਿਨ ਕੇ ਸੰਗ ਸਾਥ ਵੱਡਿਓ ਸਕੇ ਰੀਸ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇਹ ਨੀਚਾਂ ਦੇ ਵਿਚਾਰ ਕਹੇ ਆ,

ਵਾਹਿਗੁਰੂ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਨ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਹੋ ਜਾਏ ਤੇਗ ਬਹਾਦਰ ਸਿਮਰਿਆ ਕਾਰਨਾਉਣ ਤੇ ਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜਿਆਂ ਤੇ ਚੜੇ ਆ ਰਹੇ ਉਹਨਾਂ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੇ ਧਰਮ ਨਿਹਾਰਿਆ ਸਿੱਖੀ ਕਿੱਸਾ ਸਵਸਤ ਸਿੰਘ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸਿਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਰ ਸ਼ਰਿਆ ਦੇਵਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕੀਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਰ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਾਹਿਤ ਉਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣੇ ਮਾਨ ਨਤਾਣੇ ਉਤਾਨ ਲੁੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚਲੜੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਬਿਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਵ ਗੁਰਬਾਣੀ ਦਾ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀ ਆਪ ਦਰ ਘਰ ਦੇ ਸੇਵ ਭਾਈ ਮਨਪ੍ਰੀਤ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $500 ਮਾਇਆ ਭੇਟਾ ਕਰਦੇ ਕਿਰਪਾ ਕਰਨੀ ਜੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ ਬੀਬੀ ਨਵਨੀਤ ਕੌਰ ਭਾਟੀਆ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਦੀ ਨਵੀਂ ਬਾਲਨਰੀ ਬਿਲਡਿੰਗ ਵਾਸਤੇ $500 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਜੀ ਉਹ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੁਰ ਦੀਪ ਕੀ ਮਹੱਲਾ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵ ਸੋਹਿਲਾ ਸਿਮਰੂ ਸਿਰਜਣਹਾਰੂ ਤੁਮ ਗਾਵ ਮੇਰੇ ਨਿਰਪਾਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀ ਨ ਦੇਖੇਗਾ ਦੇਵਨਹਾਰ ਤੇਰਾ ਧਨ ਕੀਮਤ ਨਾ ਪਾਵੈ ਤਿਸਦਾ ਤੇ ਗੁਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵ ਤੇਲ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ ਕਰ ਕਰਿਓ ਪਹੁੰਚਾ ਸਦੜੇ ਨਿਤ ਪਵਨ ਸਦਨਹਾਰ ਸਿਮਰੀਆ ਨਾਨਕ ਸੇ ਦੇ ਆਵਨ ਰਾਗ ਸਮਹਲਾ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰ ਗੁਰ ਇੱਕ ਵਿਸ਼ ਅਨੇਕ ਬਾਬਾ ਜੈ ਕਰ ਕਰਤੇ ਕੀ ਤੋਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਜਿਸੇ ਕੜੀਆਂ ਪਹਿਰਾ ਥਿਤੀ ਵਾਰੀ ਮਾਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ਼ ਰਾਗ ਤਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਰ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨ ਕਮੋਤੀ ਧੂਪ ਮਲਿਆ ਨਲੋ ਪਵਨ ਚਬਰੋ ਕਰੇ ਸ਼ਕਲ ਬਨ ਲਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖਨ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨੈਕ ਤੋਹੇ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿ ਸਵਗੰਧ ਵਿਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਇ ਦੇ ਤੈ ਤੁਹਾਨੂੰ ਸਮੇਂ ਚੰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਤੇ ਤੇਰਾ ਨਾਏ ਵਰਸਾ ਰਾਗ ਗੋੜੀ ਪੂਰਬੀ ਮੁਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆ ਅਮਰ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਵੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋਤ ਪਨ ਵੱਡਾ ਹੈ ਰਹਾਉ ਸਾਕਤ ਹਰ ਰਸਾਦ ਨ ਜਾਣਿਆ ਤਿਨੰਤ ਰਹੋ ਮੈਂ ਗੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸ੍ਰੀ ਡੰਡਾ ਹੈ ਹਰ ਦਿਨ ਹਰ ਹਰ ਨਾਮ ਸੁਬਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੋੜੀ ਪੁਰਬ ਮਹੱਲਾ ਪੰਜਵਾ ਕਰੋ ਬਿਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਮੀਲਾ ਯਹਾਂ ਖਾੜ ਚਲੋ ਹਰ ਲਾਹ ਅੱਗ ਵਸਨ ਸੁਹੇਲਾ ਪਾਉ ਦਿਕ ਡੈ ਦਿਨ ਸਰੈ ਨਾਰੇ ਮਨ ਗੁਰ ਮਿਲਗਾ ਜਿਸ ਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਬੈ ਇਹੋ ਰਸ ਅਗਤ ਕਥਾ ਤਿਨ ਜਾਣੇ ਜਾ ਕੋ ਆਈ ਸੋਈ ਬਿਹਾਜੂ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੀ ਬਹੁਰ ਨਾ ਹੋਏ ਗੁਫੇਰਾ ਅੰਤਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਜ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰਨ ਉਹਨੇ ਦਾਵੇ ਧਾਏ ਸਭ ਥਾਈਂ ਹੋਣਾ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜਾਂ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜਾਂ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦੇ ਹਾਂ ਸੁਖਾਸਨ ਦੀ ਸੇਵਾ ਕਰਦੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੁਣ ਤਾਈਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣ ਆਗੂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦੀ ਸੁੱਤ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਏ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਆਪ ਜੀ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸਿੰਘਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕਰਨਾ ਅਖਰਵਾਦ ਘਾਟ ਪੜਿਆ ਪੁੱਛਕ ਮਾਫ਼ ਕਰਨਾ ਸਬਰ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਹਿਬ ਭੁੱਲਨ ਹਾਰ ਨਾਨਕ ਰੱਖਣ ਹਾਰ ਭਾਰਤ ਅੰਤਿਆ ਕੋਟੀ ਸੰਗ ਰਚੈ ਸਾਹ ਛੋਟ ਝੂਟ ਸੰਗ ਮੱਛੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੂਟ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋ ਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਗੰਤਰ ਮਲ ਮਾਇਆ ਛਪਸ ਨਾਇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਸੁਨਾਨ ਅੰਤਰ ਵਿਆਪੈ ਲੋਕ ਸੁਹਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੈ ਥਾਹ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋੜ ਨਿਭਾਵੈ ਕਹਾਂ ਬੁਝਾਰ ਤੂ ਜੈ ਡੋਰਾ ਨਿਸ਼ਕਹੀਐ ਤੂ ਸਮਝੈ ਭੋਰਾ ਕਹਾਂ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅਣਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਆਇਆ ਵੈ ਮੂੜੇ ਚੀਤ ਬੈਰ ਵਿਰੁੱਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਹੇ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਠੂਠਾ ਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਉਨ ਸੀ ਜੀ ਬਿਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂਲੇ ਪਾਛੈ ਪਾਵੈ ਇੱਕ ਵਸਤ ਕਾਰਨ ਬਿਖੋਟ ਗਵਾਵੈ ਇੱਕ ਭੀਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀ ਜੈ ਸਦ ਨਮਸਕਾਰ ਜਾ ਕੈ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਊ ਮਨ ਉਠਾ ਜਿਜਨੇ ਆਪਣਾ ਹੁਕਮ ਮਨਾਇਆ ਸਰਬ ਤੁਖ ਨਾਨਕ ਤਿਨ ਪਾਇਆ ਅਗੰਤ ਸਭ ਆਪਣੀ ਦੇ ਰਾਸ ਖਾਤ ਪੀਤ ਵਰਤੈ ਦੁਲਾਸ ਆਪਣੀ ਅਮਾਨ ਕਛ ਬਹੁਰ ਸਾਹ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾਪ ਹੀ ਹੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਬਸ ਤੁਸੀਂ ਆਗੈ ਰੱਖੈ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸੁਦਾ ਦਇਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਕ ਵਿਰ ਕਿਛਾਇਆ ਸੁਰੰਗ ਲਾਵੈ ਉਹ ਬਿਨ ਸਿਵ ਮਨ ਪੁਛਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟਰਿਓ ਤੈ ਅੰਧ ਅੰਧਾਰ ਬਟਾਊ ਸਿਉ ਜੋ ਲਾਵੈ ਨੇਹੇ ਤਾ ਕੋ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਤਰਾਲ ਮਿਥਿਆ ਰਥ ਹਸਤੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪ੍ਰਸੂਪਰ ਕਰਤ ਗੁਮਾਨ ਅਸਤ੍ਰ ਭਗ ਸਾਧਗੀ ਸਰ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਨੇ ਪਰ ਉਪਕਾਰਾ ਮਿਥਿਆ ਬਾਸਲਿਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰ ਜਾ ਸਾਚ ਬਿਨਾ ਕਹਿ ਹੋਰ ਸੋਚਿਆ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਵਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇਜਨ ਜੇ ਘਟ ਬਸਿਓ ਹਰ ਨਾਓ ਨਾਨਕ ਦਾ ਕਹਿ ਬਲ ਬਲ ਜਾਓ ਰਹਿ ਤਵਰ ਕਛਵਰ ਕਮਾਵਤ ਮਨ ਨੇ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਦ ਨ ਕਾਊ ਭੀ ਨਵਰ ਉਪਦੇਸ਼ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੂ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪ ਮਾਨੈ ਆਪ ਹੈ ਆਪ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆ ਨੁਪ ਸਗਲ ਤੇ ਰਹਿਤ ਸਭ ਕ ਜਾਣੈ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਈ ਥਾਂ ਥਨੰਤਰ ਰਿਹਾ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
काम क्रोध

ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਣਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ।

ਨਾਨਕੇ ਤਨ ਸਾਰ ਅਸ਼ਟਪਦੀ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਔਰ ਉਪਾਅ ਸਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰ ਧਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵੱਥ, ਇਹੋ ਤਨ ਸੰਚੋ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕਾਸ ਰੱਖੋ ਮਨ ਮਾਹੀ, ਸਰਵ ਰੋਗ ਨਾਨਕ ਮਿਟ ਜਾਹੀ, ਜਿਸ ਧਨ ਕੋ ਚਾਰ ਕੁੰਟ ਉੱਠਤਾ ਵਹਿ, ਸੋ ਧਨ ਹਰ ਸੇਵਾ ਤੇ ਪਾਵਹਿ, ਜੇ ਸੁੱਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜੇ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਿਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰਬ ਖਦਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੁੱਧੋ ਹਰ ਕੈ ਨਾਏ, ਤੈ ਜਿਸ ਧਾਵਤਾ ਬੈਠਾਏ, ਤਾਕੂ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨ ਸਹਿ ਪੂਰਨ ਹੋਇ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਬਿਨਾਸੀ, ਕਉ ਨਾਨਕ ਘਾਟੀ ਜਮਪਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਮਨ ਮਿਟੈ ਪ੍ਰਭ ਸੇਵ, ਆਗ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਿਕ ਪਾਵਨਾ ਛੁਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰਹੁ ਮਨ ਲਾਏ, ਮਨ ਵੰਚਿਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲੁਪਟਾਵਹਿ ਮੂਰਖ ਮਨਾ, ਸੁੱਤ ਮੀਤ ਕੁਟਾਮਰ ਬਣਤਾ, ਇਨਤੇ ਕਹੋ ਤੁਮ ਕਵਨ ਸੁਨਾਤਾ, ਰਾਜ ਰੰਗ ਮਾਇਆ ਵਿਸਤਾਰ, ਇਨਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡੰਪ ਝੂਠ ਪਾਸਾਰੀ, ਜਿੰਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਾਤੂ ਲੇਹ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕੈਤ ਰਹਿਤ ਗਤ ਪਾਵੋ, ਸਾਰ ਭੂ ਸਤ ਹਰ ਕੋ ਨਾਓ, ਸਹਿ ਸੁਭਾਹੇ ਨਾਨੂ ਗੁਣ ਗਾਓ, ਗੁਣ ਗਾਓ ਤੇਰੀ ਉਤਰ ਸਮੈਲ, ਬਿਨ ਸਜਾਏ ਹਉ ਮੈਂ ਬਿਖ ਪੈਲ, ਹੋਏ ਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਨਾਮ ਸੰਭਾਲ, ਛਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਚ ਧਨਾ, ਹਰ ਪੂੰਜੀ ਸੰਚ ਕਰੋ ਵਿਹਾਰ, ਇਹਾਂ ਸੁਖ ਦਰ ਗੈ ਜੈ ਕਾ, ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕੇ ਕਰ ਆਪ, ਪੂਰਨ ਪੂਰੇ ਹੋ ਪ੍ਰਭ ਆਪ, ਅਨਿਕ ਵਿਸਤਾਰ ਏਕ ਤੇ ਭਈ, ਕਰਾਤ ਪ੍ਰਾਚਿਤ ਗਏ, ਮਨ ਤਨ ਅੰਤਰ ਏਕ ਪ੍ਰਭਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨ ਆਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ, ਜਾ

ਸਾਧ ਪ੍ਰਭਤ ਮੈਂ ਤੇ ਆਵਾਂ, ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤਨੀਤ। ਏ ਕੋ ਟੇਕੋ ਆਧਾਰ, ਨਾਨਕ ਮਾਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਇ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾ ਸੰ ਦਿਨ ਲਿਵ ਲਾਗ। ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਯਾਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੂਖ ਭ੍ਰਮ ਗਿਆ। ਇਚ ਪੁੰਨੀ ਸਰਦਾ ਸਪੂਰੀ, ਰਵ ਰਹਿਆ ਸਤਸੰਗ ਹਜੂਰੀ। ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰਪੂਰੈ ਤਥੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋ ਸੀਛਾਰ। ਸਰਵ ਕਲਿਆਣ ਸੁਖ ਨਿਧ ਨਾਮ, ਗੂੜ ਜਾਤ ਪਾਏ ਵਿਸ਼ਰਾਮ। ਸਗਲ ਦੁੱਖ ਕਾ ਹੋ ਵਸਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮੰਤਨ

ਜਿਸ ਰਾਖੈ ਤਿਸ ਕੋ ਇਹ ਨਾ ਮਾਰੈ ਸੋ ਬੂਆ ਜਿਸ ਮਨੋ ਵਿਸਾਰੈ ਤਿਸ ਤਜਵਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੂ ਸਾਥ ਗੁਣ ਨਿਧਾਨ ਬੇਅੰਤ ਪਾਰੂ ਨਾਨਕ ਦਾਸ ਦਾ ਬਲਿਹਾਰੂ ਪੂਰਨ ਪੂਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹਿ ਪਿਆ ਪ੍ਰਤਪਾਲੈ ਜੀ ਇਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਕਹਿ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਈ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਓ ਆਠ ਪੈਰ ਪ੍ਰਪੇਖੋ ਨੇਰਾ ਮਿਟੈ ਗਿਆਨ ਬਿਨ ਸਹਿ ਅੰਧੇਰਾ ਸੁਨੋ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੁਏ ਲਿਹੋ ਸੁਆਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁੰਚਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਕੇਵ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਹੇ ਤਿਸਤੇ ਦੂਰ ਕਹਾ ਕੂ ਜਾਏ ਉਪਰੈ ਰਾਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਕਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਧਪੂਰੀ ਅਮਰ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਹਤ ਨਿਹਾਲ ਤਾ ਕੈ ਨਿਕਟ ਨਿਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ

ਨਾਨਕ ਮਨ ਪਰਦਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਟਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇੱਕ ਸਕਟ ਮਾਹੀ।

ਤਿਸੇ ਸਮਾਹੀ ਤਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਤੀ ਰਸੂਰ ਨਖਿੱਤਰ ਮੈਂ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬਹੂੰ ਡੋਲੈ ਸਰਬ ਕਲਾ ਕਰਖੇ ਲੈ ਕੇ

ਵਿਸਾਸ ਸੰਤ ਜਨਾ ਕਾ ਭੇਖਣ ਸਭ ਰਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਬਚਨ ਸਰਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਰ ਕੀ ਹੋਈ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤੈ ਕੰਕਾਰ ਅਨਿਕਲਾ ਲਕੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰ ਗਜ ਸਾਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤਾ ਵਰਤਾਰਾ ਸਰਵ ਨੈਨਾ ਭਿਖਨਹਾਰਾ

ਸੋ ਰਹਿ ਜੋ ਕਿਛੁ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਈ ਨਾਨਕ ਜਾ ਭਾਵੈ ਤਾਂ ਲੈ ਸਮਾਇ ਤੇ ਹੋਏ ਸੁਨਾਹੀ ਬੁਰਾ ਔਰੈ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤਪੁੱਤ ਆਪਣ ਸੰਗਰਾਜ ਤਾਂ ਕੀ ਗਦ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਨ ਜੋ ਜਾਣੈ ਤਿਸ ਦਾ ਸੁਖ ਹੋਏ ਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਏ ਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਗੋਤਰੰਗ ਸੰਤ ਜਿਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਣ ਸਾਗਰ ਤਰੋ ਹਰ ਧਨ ਕੀ ਪਰਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਗਾਲ ਨਾਨਕ ਜੀ ਕੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਹਿਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਨਾਹਤ ਵਾਜੈ ਸੁਨ ਸੁਨਾਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਿਨ ਕੈ ਸਾਥੇ ਸਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨਰਤ ਨਾ ਕਹਿਤੇ ਕਰ ਪ੍ਰਸਾਦਿਆ ਪ੍ਰਵਤਾਰੀ ਨਾਨਕ ਨਿਭੀ ਕੇ ਪਾਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਣ ਜਾਣ ਹਰ ਧਨ ਕਾਟ ਚਲੈ ਜਿਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈਮਾ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਵੇਤਾ ਸਮਦਰਸ਼ੀ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾਏ ਸਿੱਧ ਪੀਰ ਸੁਰਨਾਥ ਸੁਣਾਏ ਧਰਤ ਧਵਲ ਆਕਾਸ਼ ਸੁਣਾਏ ਦੀਪ ਲੋ ਪਾਤਾਲ ਸੁਣਾਏ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ ਸੁਣਾਏ ਈਸਰ ਬ੍ਰਹਮਾ ਇੰਦ ਸੁਣਾਏ ਮੁਖ ਸਾਲਾ ਹਣਮੰਦ ਸੁਣਾਏ ਜੋਗ ਜੁਗਤ ਤਨ ਭੇਦ ਸੁਣਾਏ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ ਸੁਣਾਏ ਸਤ ਸੰਤੋਖ ਗਿਆਨ ਸੁਣਾਏ ਅੱਠ ਸੱਠ ਕਾ ਇਸਨਾਨ ਸੁਣਾਏ ਪੜ ਪੜ ਪਾਵੈ ਮਾਨ ਸੁਣਾਏ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ ਸੁਣਾਏ ਸਾਰਾ ਗੁਣਾ ਕੀ ਗਾਹ ਸੁਣਾਏ ਸੇਖ ਪੀਰ ਪਾਤ ਸਾਹ ਸੁਣਾਏ ਅੰਧੇ ਪਾਵੈ ਰਾਹੋ ਸੁਣਾਏ ਹਾਥ ਹੋਵੈ ਅਸਗਾਹੋ
ਨਾਨਕ ਭਗਤਾਂ ਸਦਾ ਵਿਗਾਸ, ਸੁਣਾ ਹੈ ਦੁੱਖ ਪਾਪ ਕਾ ਨਾਸ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛੁਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਥ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੀ ਗੁਰ ਸੇਖੋ, ਮੰਨੈ ਨਾਨਕ ਭਵੈ ਨਾ ਭੇਖੋ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗੈ ਮਾਨ। ਪੰਚੈ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਗੁੜੀ ਕਲਾਮ। ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੇ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਾਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫੇਰਾਹੇ। ਅਸੰਖ ਮਲੇਸ਼ ਮਲ ਪਾਖੋ ਖਾਹੇ, ਅਸੰਖ ਨਿੰਦਕ ਸਿਰ ਕਰ ਹੈ ਭਾਰ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ। ਅਸੰਖ ਕਾਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਪੁਰ ਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੁਖੇ। ਮੂਤ ਭਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਜਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਜਾ ਕਰਤਾ ਸਰਠੀ ਕਉ ਸਾਜੇ, ਆਪੇ ਜਾਣੈ ਸੋਈ।
ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਲਾਹੀ ਸਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰੈ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਤ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁਖ ਭੂਖ ਸਾਧ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਸ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਗਈ ਕੇ ਜਿਸਨੂੰ ਬਖਸੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਾ ਹੈ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਐ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸੁਵਾਰੀ ਗਾਵੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਥਾਰੇ ਸੇਈ ਤੁਦਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ
डंडा प्रतीत। आई पंथी सगल जमाती, मन जीत जग जीत। आदेश तिसह आदेश, आद अनिल अनाद अनाहत। जुग जुग एक वेस, भुगत ज्ञान दया भंडारण। घट घट वाजै नाद, आप नाथ नाथी सब जाकी। रिद सिद अवरा साध, संजोग विजोग दोए। कार चलावै लिखे आवै भाग। आदेश तिसह आदेश, आद अनिल अनाद अनाहत। जुग जुग एक वेस, एका माई जुगत व्याई। तीन चेले परवान, एक संसारी एक भंडारी। एक लाए दीवान, जिव तिस भावै तिवै चलावै। जिव होवै फुरमान, वो वेखै उना नदर न आवै। बहुता एहो विडाण, आदेश तिसह आदेश। आद अनिल अनाद अनाहत, जुग जुग एक वेस। आसन लोए लोए भंडार, जो किश पाया सो एका वार। कर कर वेखै सिरजनहार, नानक सच्चे की साची कार। आदेश तिसह आदेश, आद अनिल अनाद अनाहत। जुग जुग एक वेस, एक दूजी बहु लख होहे। लख होवै लख वीस, लख लख गेड़ा आखिया। एक नाम जगदीश, एक राहे पत पबड़िया। चढ़िए होए अकीस, सुन गला आकाश की कीटा आई रीस। नानक नगरी पाई है कूड़ी कूड़ै ठीस। आखण जोर चुपै नह जोर, जोर ना मंगण देण ना जोर। जोर ना जीवन मरण नह जोर, जोर ना राज माल मन सोर। जोर ना सुरती ज्ञान विचार, जोर ना जुगती छुटै संसार। जिस हथ जोर कर वेखै सोए, नानक उत्तम नीच ना कोए। राती रुती थिति वार, पवन पाणी अग्नि पाताल। तिस विच धरती थाप रखी धर्मसाल। तिस विच जी जुगत के रंग, तिनके नाम अनेक अनंत। करमी करमी होए विचार, सच्चा आप सच्चा दरबार। तिथै सोहन पंच परवान, नदरी कर्म पवै निसान। कच पकाई ओथै पाए, नानक गया जापै जाए। धर्म खंड का एहो धर्म, ज्ञान खंड का आखो कर्म। केते पवन पाणी बैसंत्र, केते कान महेश। केते बरमे घाड़त घड़िए, रूप रंग के वेस। केतिया कर्म भूमि मेर, केते केते तू उपदेश। केते इंद चंद सूर, केते केते मंडल देस। केते सिद्ध बुद्ध नाथ, केते केते देवी वेस। केते देवदान मुन, केते केते रतन समुंद। केतिया खाणी केतिया बाणी, केते पात निरिंद। केतिया सुरती सेवक, केते नानक अंत ना अंत। ज्ञान खंड में ज्ञान प्रचंड, तिथै नाद विनोद कोड आनंद। शर्म खंड की बाणी रूप, तिथै घाड़त घड़िए बहुत अनूप। ताकियां गलां कथियां ना जाहे, जे को कहे पिछै पशुताए। तिथै घड़िए सुरत मात मान बुद्ध, तिथै घड़िए सुरां सिद्धां की सुध। कर्म खंड की बाणी जोर, तिथै होर ना कोई होर। तिथै जोध महाबल सूर, तिन में राम रहया भरपूर। तिथै सीतो सीता महिमा माहे, ताके रूप ना कथने जाहे। ना ओहे मरै ना ठागे जाए, जिन कै राम वसै मन माहे। तिथै भगत वसै के लो, करै आनंद सच्चा मन सोए। सच खंड वसै निरंकार, कर कर वेखै नदर निहाल। तिथै खंड मंडल वर भंड, जे को कथै ता अंत न अंत। तिथै लो लो आकार, जिव जिव हुकम तिवै तिव कार। वेखै विगसै कर विचार, नानक कथना करड़ा सार। जत पहारा धीरज सुनियार, अहरण मत वेद हथियार। पहु खला अगन तापताओ, भांडा पाओ अमृत तित ढाल। घड़िया शब्द सची टकसाल, जिन कौ नदर कर्म तिन कार। नानक नदरी नदर निहाल। सलोक पवन गुरु पाणी पिता, माता धरत महत। दिवस रात दोए दाई दाया, खिलै सगल जगत। चंगे आईया बुरे आईया, वाचै धर्म हदूर। करमी आपो अपनी, के नेड़े के दूर। जिनी नाम ते आया गए मसकत काल। नानक ते मुख उजले, केती छुट्टी नाल।
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ, ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹੀ ਜੈ। ਕੋਟ ਇੰਦ੍ਰ ਇੰਦ੍ਰਾਣ ਸਾਹੂ ਸਾਹਣ ਗਣੀ ਜੈ, ਤ੍ਰਿਭਵਨ ਮਹੀਪ ਸੁਰ ਨਰ ਆਸੁਰ, ਨੇਤ ਨੇਤ ਬਨ ਤ੍ਰਿਣ ਕਹੈ ਤੋ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਤਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੁਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਹਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਨਿਦਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਯਾਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸ ਦੇਵੈ, ਨਮਸਤੰਗ ਅਪੇਵੈ, ਨਮਸਤੰਗ ਅਜਨਮੇ, ਨਮਸਤੰਗ ਸੋਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਪਹੁਨੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਾਲ ਕਾਲੇ, ਨਮਸਤਸ ਦਯਾਲੇ, ਨਮਸਤੰਗ ਅਭਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਅਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਪਹੁਣੇ, ਅਨੰਗੀ ਅਨਾਥੇ, ਨਿਰਸੰਗੀ ਪ੍ਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ, ਨਮੋ ਸ਼ਾਸਤਰ ਪਾਣੇ, ਨਮੋ ਆਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋਗ ਜੁਗਵੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ,
नमो रोग हर्ता नमो राग रूपे नमो साहसहं नमो भूप भूपे नमो दान दाने नमो मान माने नमो रोग रोगे नमस्तंग शनानंग नमो मंत्र मंत्रंग नमो जंत्र जंत्रंग नमो एष्ट एष्टे नमो तंत्र तंत्रंग सदा सचिदानंद सर्वंग प्रणासी अनुपे अरूपे समस्तों निवासी सदा सिद्धदा बुद्धदा गिरधकर्ता अदो उर्द अर्दंग अगंग ओघ हर्ता परं परं परमेश्वरं पुरुषपालं सदा सर्वदा सिद्धदाता दयालं अशेदिया पेदिया नामं अकामं समस्तोपराजी समस्तास्ततामं तेरा जोर्जा श्री छंद जले हैं थले हैं अपीत हैं अपे हैं प्रभु हैं अजू हैं अदेश हैं अपेश हैं पुजंग प्रयात छंद अगाधे अबाधे आनंदी स्वरूपे नमो सर्वमाने समस्ति निधाने नमस्तवंग निरनाथे नमस्तवंग परमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्पेशे नमो राजराजे नमो साज साजे नमो शाह शाहे नमो माह माहे नमो गीत गीते नमो प्रीत परीते नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं सर्वे कुकर्मं प्रणासी सुकर्मं कुकर्मं कृपालं स्वरूपे कुकर्मं प्रणासी सदा सर्वदा हृदय सिद्धं निवासी चरपट छंद त्व प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं प्राणं सर्वं भोक्ता सर्वं जीवता सर्वं देवं सर्वं पेवं सर्वं काले सर्वं पाले रुवाल छंद त्व प्रसाद आद रूप अनाद मूर्त अजोन पुरुष अपार सर्वमान त्रिमान देव अपेव आद उदार सर्व पालक सर्व कालक सर्व को पुन काल यत्र तत्र विराज ही अवतूत रूप रसाल नाम ठाम न जात जाकर रूप रंग न रेख आद पुरुष उदार मूर्त अजोन आद असेख देश और न पेस जाकर रूप रेख न राग यत्र तत्र दिशा विशा होय फैल्यो अनुराग नाम काम विहीन पेखत तामहु नह जाहे सर्व मान सर्वत्र मान सदैव मान तताहे एक मूर्त अनेक दर्शन कीन रूप अनेक खेल खेल अखेल खेलन अंत को फिर एक देव पेव न जानहि जेह वेद और कतेव रूप रंग न जात पात सो जानहि केह जेब तात मात न जात जाकर जन्म मरण बिहीन चक्र बकर फिर चतुर चक मानै पुर तीन लोक चाऊ दय के बिखै जग जापहि जेह जाप आद देव अनाद मूरत थापियो सबै जेह थाप परम रूप पुनीत मूरत पूर्ण पुरख अपार सर्वेश्वर च्यो स्वयंभव गणन भंजन हार कालहीन कला संयुक्त अकाल पुरख देश धर्म धाम सो भरम रहत अभूत अलख अपेसो अंग राग न रंग जाक जात पात न नाम गर्भ गंजन दुष्ट भंजन मुकत दायक काम आप रूप अमीक अन उसतत एक पुरख अवतूत गर्भ गंजन सर भंजन आद रूप असूत अंगहीन भंग नातम एक पुरख अपार सर्व लायक सर्व कायक सर्व को प्रतपार सर्वगंता सर्वहंता सर्वते अनपेख सर्वशास्त्र न जानहि जेह रूप रंग अर रेख परम वेद पुराण जाक नेत भागत नेत कोड सिमरत पुराण शास्त्र ना वही वह चित मधुभार छंद त्व प्रसाद गुणगन उदार महिमा अपार आसन अपंग उपमा अनंग अनपाहु प्रकाश निस दिन अनास अजान बाहु साहन साह राजान राज पानान पान देवान देव उपमा महान इंद्रान इंद्र बालान बाल रंकान रंक कालान काल अनपूत अंग आपा अपंग गतमित अपार गुण गन उदार मुन गन प्रणाम निरपय निकाम अत दूत प्रचंड मित गत अखंड आलस्य कर्म अदृश्य धर्म सर्वा प्रणाढ़ अंडंड बाढ़ चाचरी छंद त्वा प्रसाद गोबिंदे मुकंदे उदारे अपारे हरियम करियम निरनामे अकामे भुजंग प्रयात छंद
चतर चक्र करता चतर चक्र हरता चतर चक्र दाने चतर चक्र जाने चतर चक्र वरती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र मान्य चतर चक्र दान्य चाचरी छंद न सत्र न मित्र न परमंग न पितर न कर्मंग न काय अजन्मंग अजाय न चित्र न मित्र परे हैं पवित्र प्रथिस आधीस आग्रिस आकृष भगवती छंद त्वा प्रसाद कासते किया शेज दिस किया भिज पिस किया गंज करमे किया भंज भरमे किया भिज लुक किया दैत सुक किया वतूत बरने के विभूत करने के राजंग प्रभा है के धर्मंग तुजा है के आसुक बरने के सर्वा अभरण के जगतंग करती है के शतरंग क्षत्रि है के ब्रह्मंग स्वरूपे के अनुपाओ अनुपे के आद अदेव है के आप भेव है के चित्रंग बहिने के एक अधीने के रोजी रजा कर ही मेरे हक है के पाक बेअब है के गैबुल गैब है के अफबुल गुनाह है के शाहन शाह है के कारण कुनिंद है के रोजी दहन है के राजक रहीम है के कर्मंग करीम है के सर्वंग कली है के सर्वंग दली है के सर्वत्र मान्य के सर्वत्र दान्य के सर्वत्र गौने के सर्वत्र पौने के सर्वत्र देश है के सर्वत्र पेश है के सर्वत्र राज के सर्वत्र साज के सर्वत्र दीने के सर्वत्र लीने के सर्वत्र जाहु के सर्वत्र पाहु के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सुख है के सर्वत्र भूख है के सर्वत्र त्राण है के सर्वत्र प्राण है के सर्वत्र देश है के सर्वत्र पेश है के सर्वत्र मान्य है सदैव प्रधान्य है के सर्वत्र जाप्य है के सर्वत्र थाप्य है के सर्वत्र पान है के सर्वत्र मान्य है के सर्वत्र इंद्र है के सर्वत्र चंद्र है के सर्वंग कलीमे के परमंग फहीमे के आकल अलामे के साहिब कलामे के हुसनल वजू है तमामुल रजू है हमें सुसलाम सलीखत मुदाम गनीमल सिकस्त है गरीबुल परसत है बिलंदुल मकान है जमीनल जमान है तमीजुल तमाम रजूअल में धान है हरीफल अजीम रजाइक यकीन है अनेक उतरंग है अपेद है अपंग है अजीजुल निवाज है गनीमुल खिराज है निरुक्त स्वरूप है त्रिमुक्त विभूत है प्रभुक्त प्रभा है सुजुगत सुदा है सदैवं स्वरूप है अपेदी अनूप है समस्त उपराज है सदा सर्वसाज है समस्त सलाम है सदैवल अकाम है निर्बाध स्वरूप है अगाध है अनूप है ओवं आद रूपे अनाद स्वरूपे अनंगी अनामे त्रिपंगी त्रिकामे त्रिभर्गं त्रिबादे अगंजे अगादे शुभंग सर्वभागे सुसर्वा अनुरागे त्रिभोगत स्वरूप है अछिज है अछूत है कि नरकं प्रणाश है पृथ्वीउल प्रवास है निरुक्त प्रभा है सदैवं सदा है विभोगत स्वरूप है प्रजुगत अनूप है निरुक्त सदा है विभुगत प्रभा है अनुक्त स्वरूप है प्रजुगत अनूप है चाचरी छंद अपांग है अनंग है अपेक है अलेख है अपर्म है अकर्म है अनाद है जुवाद है अजय है अभय है अपूत है अतूत है अनाश है उदास है अतंध है अबंध है अपक्त है विरक्त है अनाश है प्रकाश है निचिंत है सुनिंत है अलेख है अधिक है अलेख है अपेक है अटा है अगा है असंभ है अगम्भ है अनिल है अनाद है अनित है सुनित है अजात है अजाद है चरपट छंद त्व प्रसाद सर्वंघंता सर्वंगंता सर्वंख्याता सर्वंज्ञाता सर्वंहर्ता सर्वंकर्ता सर्वंप्राणं सर्वंप्राणं सर्वंकर्मं सर्वंधर्मं सर्वंयुक्ता सर्वंमुक्ता रसावल छंद त्व प्रसाद नमो नरकनाशे सदैवं प्रकाशे अनंगं स्वरूपे अपंगं विभूते प्रमाथं प्रमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे निरभंगी स्वरूपे सर्वंगी अनूपे न पोत्र न पुत्र न सत्र न मित्र न तात न मात न जात न पात निरसाकं सरीक है अमितो अमीक है सदैवं प्रभा है अजय है अजा है भगवती छंद त्व प्रसाद के जाहर जहूर है के हाजर हजूर है हमें सुसलाम है समस्तुल कलाम है के साहिब दिमाग है के उसनल जराग है के कामल करीम है के राजक रहीम है के रोजी दहंद है के राजक रहंद है
کریم الکمال ہیں کہ حسن الجمال ہیں، غنیم الخراج ہیں، غریب النواج ہیں، حریف الشکن ہیں، حراس الفکن ہیں، کلنکنگ پرناس ہیں، سمست النواس ہیں، گنج الغنیم ہیں، رضائق رحیم ہیں، سمست الجبا ہیں کہ صاحب کرا ہیں، کی نرکنگ پرناس ہیں، بحث النواس ہیں کہ سرب الغون ہیں، ہمیس الرون ہیں، تمام التمیج ہیں، سمست العزیز ہیں، پرم پرم عیس ہیں، سمست العدیس ہیں، ادھیس العلیک ہیں، ہمیس العپیک ہیں، زمین الزما ہیں، امیک الاما ہیں، کریم الکمال ہیں کہ جرت جمال ہیں، کیا چلنگ پرکاش ہیں، کیا متو سباس ہیں، کیا جب سروپ ہیں، کیا امتو بیبوت ہیں، کیا متو پسا ہیں، کیا آتم پربا ہیں، کیا چلنگ اننگ ہے، کیا امتو اپنگ ہے، مدو بھار شند تو پرساد، من من پرنام، گنگن مدام، ار بر اگنج، ہر نر پرپنج، ان گن پرنام، من من سلام، ہر نر اکھنڈ، بر نر امنڈ، انبھو اناس، من من پرکاش، گنگن پرنام، جل تھل مدام، ان شج انگ، آسن اپنگ، اپما اپار، گت مت ادار، جل تھل امنڈ، دس وس اپنڈ، جل تھل مہنت، دس وس بےنت، انبھو اناس، ترت تر تراس، آ جان بہو ایک سداہ، اوکار آد، کتنی اناد، کھل کھنڈ خیال، گربر اکال، کر کر پرنام، چت چرن نام، ان شج گات، آجیج نہ بات، ان چنج گات، ان رنج بات، ان ٹوٹ پنڈار، ان ٹھٹ اپار، آڈیٹ دھرم، آت ٹھیٹ کرم، ان برن انت، داتا مہنت، ہر بول منا شند تو پرساد، کرونالے ہیں، ارکالے ہیں، کھل کھنڈن ہیں، مہمنڈن ہیں، جگتیشور ہیں، پرمیشور ہیں، کل کارن ہے، سرب ابارن ہے، ترت کی ترن ہے، جگ کی کرن ہے، من مانے ہیں، جگ جانے ہیں، سربنگ پر ہیں، سربنگ کر ہیں، سر پاسے ہیں، سربناسے ہیں، کرونا کر ہیں، بسوامبر ہیں، سربیشور ہیں، جگتیشور ہیں، برہمنڈس ہیں، کھل کھنڈس ہیں، پرتے پر ہیں، کرونا کر ہیں، اجپا اجپ ہیں، اتھپا تھپ ہیں، اکرتا کرت ہیں، امرتا امرت ہیں، امرتا امرت ہیں، کرونا کرت ہیں، اکرتا کرت ہیں، ترنی ترت ہیں، امتیشور ہیں، پرمیشور ہیں، اکرتا کرت ہیں، امرتا امرت ہیں، اجبا کرت ہیں، امرتا امرت ہیں، نرنائک ہیں، خلکائک ہیں، بسوامبر ہیں، کرونالے ہیں، نرپنائک ہیں، سرپائک ہیں، بھاو پنجن ہیں، آری گنجن ہیں، رپ تاپن ہیں، جپ جاپن ہیں، اکلنکرت ہیں، سرباکرت ہیں، کرتا کر ہیں، ہرتا ہر ہیں، پرماتم ہیں، سرباتم ہیں، آتم بس ہیں، جس کے جس ہیں، بھجنگ پریات شند، نمو سورج سورجے، نمو چندر چندرے، نمو راج راجے، نمو اندر اندرے، نمو اندکارے، نمو تیج تیجے، نمو برند برندے، نمو بیج بیجے، نمو راج سنگ تم سنگ شانت روپے، نمو پرم تتنگ اتتنگ سروپے، نمو جوگ جوگے، نمو گیان گیانے، نمو منتر منترے، نمو دھیان دھیانے، نمو جد جدے، نمو گیان گیانے، نمو بھوج بھوجے، نمو پان پانے، نمو کلہ کرتا، نمو شانت روپے، نمو اندر اندرے، انادنگ بھبھوتے، کلنکار روپے، النکار النکے، نمو آس آسے، نمو بانک بنکے، اپنگی سروپے، اننگی انامے، ترپنگی ترکالے، اننگی اکامے، ایک اشری شند، اجائے الہ، ابہ ابہ، ابو اجو، اناس اکاس، اگنج اپنج، الکھ اپکھ، اکال دیال، الیک اپیک، انام اکام، اگا اٹھا، اناتھے پرماتھے، اجونی امونی، نہ راگے نہ رنگے، نہ روپے نہ ریکھے، اکرمنگ اپرمنگ، اگنجے الیکھے، بھجنگ پریات شند، نمستل پرنامے، سمستل پرناسے، اگنجل انامے، سمستل نیواسے، نرکامنگ بےبھوتے، سمستو سروپے، کرمنگ پرناسی، سو ترمنگ بےبھوتے، سدا سچدانند، سترنگ پرناسی، کری ملک نندا، سمستو نیواسی، اجائب بےبھوتے، گجائب گنیمے، ہریم کریم کریم رحیمے، چتر چکر ورتی، چتر چکر بھگتے، سویم بھو سبنگ، سربدا سرب جگتے، دکالنگ پرناسی، دیالنگ سروپے، سدانگ سنگے، اپنگنگ بےبوتے، دکالنگ پرناسی، دیالنگ سروپے، سدانگ سنگے، اپنگنگ بےبوتے، واہگرو جی کا خالصہ، واہگرو جی کی فتح،
ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੌ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਪਲੀ ਬੇਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਂਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੂਰ ਅਰੀਰ ਮਰੂਰਮ ਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬੜੇ ਬਰਿਆਰ ਅਬਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਸਪੇਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨਕ ਜਾਦਕ ਦਾਨ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੋਮ ਬਰਸਾਜ ਬਰੇਂਗੇ ਬ੍ਰਹਮ ਹੇ ਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਕਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇ ਤਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਥ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਭਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸੁਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਐਰਨ ਕਉ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜਿਉ ਕਰੇ ਹਉ ਰੱਛਾ। ਰਾਖ ਲਿਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾ ਸੁਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਉਪਜਾਇਓ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਾਦ ਕੀਓ। ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਬ ਅਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨਾ ਪਾਵਤ ਬੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੇ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇ ਤਜਕੀਨੀ, ਓਤ ਭੁਜ ਖਾਨ ਬਹੁਰ ਰਾਚਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਪਵ, ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਗਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੁਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਕੇ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੇ ਸਭ ਕਲ, ਦੁਸ਼ਟ ਅਰਿਸ਼ਟ ਟਰੇ ਤਤਕਲ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਕੇ ਤਾਪ ਤਨਕ ਮੋਹ ਹਰੇ ਹੋ। ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤੇ ਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ। ਖੜਗ ਕੇਤ ਮੈਂ ਸਰਨ ਤੇ ਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠਾਉਰ ਮੋਹ ਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਸ਼ੈ ਕਰਤਾ। ਸ੍ਰੀ ਅਸ ਧੁਜ ਜਬ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ। ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ। ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ
ਨਿਕਟ ਨਾ ਤਿੰਨ ਨਰਕੇ

जो जा की एक बार, चौपाई को कहे चौपाई। संबत सत्रह सहस पण जय, अर्ध सहस पुन तीन कह जय। भाद्रव सुधी अष्टमी रविवारा, तीरस्थ द्रव ग्रंथ सुधारा सवैया। पाए गहे जब ते तुमरे, तब ते को आंख तरे नहीं अन्यो। राम रहीम पुराण कुरान, अनेक कहे मत एक न मान्यो। सिमरत शास्त्र वेद सबै बहु भेद, कहे हम एक न जान्यो। श्री असपान कृपा तुमरी कर, मैं न कहेउ सब तुहे बखान्यो। दोहरा सकल द्वार को छाड़ कह, कहो तुहारो द्वार। बाहे गहे की लाज अस, गोविंद दास तुहार। सकल द्वार को छाड़ कह, कहो तुहारो द्वार। बाहे गहे की लाज अस, गोविंद दास तुहार। वाहिगुरु जी का खालसा, वाहिगुरु जी की फतेह। रामकली महला तीजा, आनंद एक ओंकार। सतगुरु प्रसाद आनंद पाया मेरी माए, सतगुरु मैं पाया सतगुरु ता पाया। सहज सेती मन वजियां वाधाइयां, राग रतन परवार परियां। शब्द गावण आईया शब्दो ता गावो हरि केरा, मन जिनी वसाया। कहे नानक आनंद होआ, सतगुरु मैं पाया। ए मन मेरिया तू सदा रहो हर नाले, हर नाल रहो तू मन मेरे, दुख सब विसारना। अंगीकार ओ करे तेरा कार्य सब सुवारना। सबना गला समरथ स्वामी, सो क्यों मनो विसारे। कहे नानक मन मेरे सदा रहो हर नाले। साचे साहिबा क्या नहीं, घर तेरा घर तां तेरा सब किश है। जिस दे सो पावे सदा सिफत सलाह तेरी, नाम मन वसावे। नाम जिन कै मन वसया, वाजे शब्द कनेरे। कहे नानक सचे साहिब क्या नाहीं, घर तेरा साचा नाम मेरा आधारो। साच नाम आधार मेरा, जिन भुखां सब गवाइया। कर सांत सुख मन आए वसया, जिन इच्छा सब पुजाइया। सदा कुर्बान कीता गुरु विटहो, जिस दियां ए वडियाइया। कहे नानक सुनो संतो, शब्द धरो प्यारो। साचा नाम मेरा आधारो। वाजे पंच शब्द तित घर सुभागै, घर सुभागै शब्द वाजे। कला जित घर धारिया, पंच दूत दुद वासो कीते। काल कंटुक मारिया तुर कर्म पाया, तुद जिन कौ से नाम हर कै लागे। कहे नानक तय सुख हुआ, तित घर अनहद वाजे। साची लिवै बिन देह निमाणी, देह निमाणी लिवै बाजहो। क्या करे बेचारिया, तुद बाज समरथ कोई नाही। कृपा कर बनवारिया, एस नाओ होर थाओ नाही। शब्द लाग सवारिया, कहे नानक लिवै बाजहो। क्या करे बेचारिया, आनंद आनंद सब को कहे। आनंद गुरु ते जानिया, जानिया आनंद सदा गुर ते। कृपा करे प्यारिया, कर कृपा किल विख कटे। ज्ञान अंजन सारिया, अंदर हो जिनका मोह टुटा। तिनका शब्द सचै सवारिया, कहे नानक एहो आनंद है। आनंद गुर ते जानिया, बाबा जिस तू दे सोई जन पावे, पावे ता सो जन दे। जिस नू होर क्या करहै वेचारिया, एक भरम भूले फिरै दह दिस। एक नाम लाग सुवारिया, गुर प्रसादी मन भया निर्मल। जिना भाणा पावे, कहे नानक जिस दे प्यारे सोई जन पावे। आव हो संत प्यारे हो, अकथ की करै कहानी। करहै कहानी अकथ केरी, कित दुआरै पाईऐ। तन मन धन सब सौंप गुर कौ, हुक्म मन्या पाईऐ। हुक्म मन्यो गुरु केरा, गावहो सची बाणी। कहे नानक सुनो संतो, कथे हो अकथ कहानी। ए मन चंचला चतुराई किने न पाया, चतुराई न पाया किने। तू सुन मन मेरिया, ए माया मोहनी जिन एत भरम पुलाया। माया ता मोहनी तिने कीती जिन ठगौली पाईया। कुर्बान कीता तिसै विटहो जिन मोह मीठा लाया। कहे नानक मन चंचल चतुराई किने ना पाया,
ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਹੈ, ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਹ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰ ਸੁਣਾਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਾਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰ ਹੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਵਿਜਾਏ। ਜੀਉ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹੈ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ, ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।
ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕਸ ਸਿਉ ਲੇਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਹਿਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵੇਲ ਲਾਏ, ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਓ ਲਾਹਾ ਕਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੇ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ,
ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾਵੇ ਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਆਨੰਦ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੇ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇਕਨਾ, ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਦ, ਕਿਸਦਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰ ਹੈ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੁਹਿਲਾ ਸੱਚ ਹੈ, ਘਰ ਗਾਵੋ ਗਾਵੋ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਤੇ ਆਵਹੇ, ਸੱਚੋ ਤੇ ਆਵੈ ਜਾ ਤੁਧ ਪਾਵੈ, ਗੁਰਮੁਖ ਜਿਨਾ ਬੁਝਾਵਹੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ, ਕਹੈ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਦਾਸ ਸਦਾ ਕੁਰਬਾਨੀ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨੀ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਐਂਡਿਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ। ਨਾਮ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਸਾਹਿਬ, ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਸਤਿਗੁਰੂ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ, ਸ਼ੁਕਰ ਹੈ ਮਹਾਰਾਜ ਜੀ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੇ ਦਰ ਬਖਸ਼ਿਸ਼ ਕੀਤੇ ਮਹਾਰਾਜ ਜੀ। ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਆਪ ਜੀਆਂ ਦੇ ਪਾਵਨ ਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ। ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ। ਦਰ ਆਈਆਂ ਸੰਗਤ ਦੀਆਂ ਤਿਲ ਫੁੱਲ ਭੇਟਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਭਨਾਂ ਦੀਆਂ ਮਨੋਭਾਵਨਾਵਾਂ ਸੰਪੂਰਨ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਕਾਰੋਬਾਰ 'ਚ ਵਾਧੇ ਪਾਉਣੇ, ਆਪਣੀ ਯਾਦ ਬਖਸ਼ਿਸ਼ ਕਰਨੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਦਾ ਭਲਾ ਕਰਨਾ ਸਤਿਗੁਰੂ ਜੀ, ਆਪਣੇ ਚਰਨ ਸ਼ਰਨ ਬਖਸ਼ਿਸ਼ ਕਰਨੀ।
ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਮਹਾਰਾਜ ਜੀ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਆਪ ਜੀਆਂ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ, ਕਿਰਪਾ ਕਰਕੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਕਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕਉ

0: ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਸ੍ਰੀ ਮਹੱਲਾ ਚੌਥਾ। ਜਿਨ ਹਰਿ ਹਿਰਦੈ ਨਾਮ ਨਾ ਬਚਿਓ, ਤਿਨ ਮਾਤ ਬੀਜੈ ਹਰ ਵਾਂਝਾ, ਤਿਨ ਚੂਈ ਦੇਹੇ ਫਿਰੈ ਬਿਨ ਨਾਵੈ, ਹੋਏ ਖਪ ਖਪ ਮੁਈ ਕਰਾਂਝਾ। ਵਾਹਿਗੁਰੂ ਜੀ ਕਾ ਖਾਲਸਾ।
1: ਧੰਨ ਸਤਿਗੁਰੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਸਾਰੇ ਹਿਤਾਂਤਾਂ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।
1: ਏਜ ਸੱਚੀ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸੰਭਾਲੇ ਇੱਕ ਨਾ ਹੁਕਮੇ ਕਰੇ ਵਿਨਾਸ਼।

0: ਬੰਦੀ ਸੀ ਜੀ ਪਵੇ ਵਿੱਚ ਬੰਦੀ ਵੇਖਣ ਕੋ ਜੀ ਦਾ ਹਿੰਦੂ ਸਾਲਾਈ ਸਾਲਾਮ ਦਰਸ਼ਨ ਰੂਪ ਪਾਰ ਤੀਰਥ ਨਾਮੇ ਅਰਚਾ ਪੂਜਾ ਗੁਰਵਾਸ ਬੈਕਾਰ ਜੋਗੀ ਚੁਣ ਜਾਉਂ ਜਿੱਥੇ ਅਲਖ ਨਾਮ ਕਰਤਾਰ
1: ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ।

ਸਭ ਕੋ ਸਚ ਸਮਾਵੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵ ਮੈਂ ਸੂਰ ਨਾਇ ਲੈ ਪ੍ਰਾਛਿਤ ਜਾਹੇ ਨਾਨਕ ਤੋਂ ਮੁਖ ਅੰਤਰ ਪਾਹੇ ਜੁਜ ਮੈਂ ਜੋਰ ਛਲੀ

0: ਪੜ
1: ਪੁਸਤਕ ਸੰਧਿਆ ਬਾਦੰ ਸਿਲ ਪੂਜ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ।

ਹਰ ਬ੍ਰਾਹਮਣ ਪੂਰੇ ਨਾਲ ਉਹਨਾਂ ਭਿਆ ਵੇ ਉਹੀ ਸਾਰ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਦੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ

0: ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈ, ਅੜਸਠ ਤੀਰਤ ਜੇ ਨਾਵੇ ਉਤਰੇ ਨਾਹੀ ਮੈਂ, ਜਿਨ ਪਟ ਅੰਦਰ ਬਾਹਰ

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਤੂੰ ਸਤਿਗੁਰ ਚੌਹਾਂ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰਹਿ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰੈ ਲੋਹੇ ਅਗਮ ਨਿਗਮ ਉਦਰਨ

हर हर कृपाल कृपा प्रभ धारी।

ਹਉ ਬਲਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾ ਜਾ ਦਰਸ਼ਨ ਸਾਧ ਮੇਰੇ ਉਹ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਗੁਰ ਸਾਹੋ

जिनको कृपा करी जग जीवन हर उर तारियो मन माजा धर्म राय दर कागद फारे जन नानक लेखा समझा जिनको कृपा करी जग जीवन हर उर धारियो मन माजा धर्म राय दर कागद फारे जन नानक लेखा समझा वाहेगुरु जी का खालसा वाहेगुरु जी की फतेह। गुरु रूप गुरु के साजी नवाजी साध संगत वड्डिया पगा वाले हो जे सतगुरु साहब जी की पावन पवित्र चरण सरण विच हाजरियां भर के बहुत वड्डे पाक उन्हां दे जिन्हां नूं सतगुरु साहब जी ने अमृत वड़िया जागना अमृत वड़िया स्नान फिर दाते ने रहमत करके अपने अमृत रूपी नाम नाल जुड़न की रहमत की। सतगुरु साहब जी दे इस इलाही दरबार दे विच सतगुरु साहब जी का अज का अमृत वेले का इलाही फुरमान रहमत उल नेहमत उल अराजक उल अनाथानाथ राजयोगी सचे पिता चौथे पातशाह धन धन साहब श्री गुरु रामदास जी महाराज साहब जी मुबारक रसना तो फुरमाए हुए इलाही फुरमान की बख्शिश हुई जिसका पाठ आप जी ने सरवण किया जिस रहाओ की पंक्ति है मेरे मन गुरु नानक के घर दूजे उपदेश अपने मन में उपदेश दिया गया कि मेरे मन हे मना जप राम नाम हर माझा बड़ा चितला के बड़े प्यार दे विच भिज के वो रमे हुए राम का नाम जेड़ा है ना वो जपना कर ये गल उस वाहेगुरु ने ज्ञान दिता है उन्हें कृपा की है ते मना मैं तेनू कह रहा हर हर कृपाल कृपा प्रभ तारी वो कृपालू वाहेगुरु ने कृपा की है गुर ज्ञान दियो मन समझा गुरु ने यह ज्ञान बख्शा है मन में समझ आ गई भी जपना बहुत जरूरी है तो जे ना जपया तेरा तो जो कुछ होना होना है लोग जेड़े है ना वो तेरी मां भी माड़ा कहणगे भी किहो जिहा पुत जम्मिया है जिन हर हिरदा नाम ना बसियो जिना जिना दे जिन जेड़ा है वह बहुवचन हो गया है
ਕਿ ਜਿਨ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਉਹ ਨਹੀਂ ਵਸਿਆ। ਤਿੰਨ ਮਾਤ ਕੀਜੇ ਹਰ ਵਾਂਝਾ ਦੀ ਦਾਤਿਆ, ਉਹਦੇ ਜਨਮ ਹੋਣ ਦੇ ਨਾਲ ਉਹਦੀ ਮਾਂ ਬਾਂਝ ਰਹਿੰਦੀ, ਜਿਹਨੇ ਉਸ ਵਾਹਿਗੁਰੂ ਦੇ ਵੱਲ ਨਹੀਂ ਸੀ ਲੱਗਣਾ, ਉਹਦਾ ਨਾਮ ਨਹੀਂ ਆਪਣਾ, ਉਹਦਾ ਜਨਮ ਹੀ ਨਾ ਹੁੰਦਾ। ਭਗਤ ਕਬੀਰ ਜੀ ਨੇ ਵੀ ਵਿਚਾਰ ਆਖਿਆ, ਬੜੇ ਸਖਤੀ ਦੇ ਆਖਿਆ, ਜਿਹੇ ਕੁੱਲ ਪੂਤ ਨਾ ਗਿਆਨ ਵਿਚਾਰੀ, ਜਿਹੜੀ ਕੁੱਲ ਦੇ ਵਿੱਚ ਪੁੱਤਰ ਧੀ ਜਿਹੜੇ ਆ ਉਹ ਗਿਆਨ ਦੀ ਵਿਚਾਰ ਕਰਨ ਵਾਲੇ ਨਹੀਂ ਹੋਏ। ਵਿਧਵਾ ਕਸ ਨਾ ਭਈ ਮਹਿਤਾਰੀ, ਦਾਤਿਆ ਜਿਹਨੇ ਇਸ ਦੁਨੀਆਂ ਤੇ ਆ ਕੇ ਤੇਰਾ ਸ਼ੁਕਰਗੁਜ਼ਾਰ ਨਹੀਂ ਸੀ ਹੋਣਾ, ਉਹਨੂੰ ਜਨਮ ਦੇਣ ਦੇ ਨਾਲੋਂ ਉਹ ਵਿਧਵਾ ਹੋ ਜਾਂਦੀ, ਉਹਦਾ ਜਨਮ ਨਾ ਹੁੰਦਾ। ਇਸ ਵਾਸਤੇ ਮਨਾ ਜਪ, ਜੇ ਨਾ ਜਪਿਆ ਤੇ ਤੂੰ ਆਪਣੇ ਮਾਂ ਪਿਓ ਨੂੰ ਵੀ ਲਾਹਮੇ ਦਵਾ ਰਿਹਾ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਬਿਆਨ ਕੀਤੀ ਹੈ, ਨਾਰੀ ਪੁਰਖ ਪਿਆਰ ਹੈ, ਪੁਰਖ ਪਿਆਰ ਕਰੇਂਦਾ ਨਾਰੀ। ਸਾਡਾ ਜਿਹੜੇ ਘਰ ਚ ਰਿਸ਼ਤਾ ਹੈ ਨਾ, ਇਹ ਪਿਆਰ ਦਾ ਹੈ। ਔਰ ਸਤਿਗੁਰੂ ਸਾਹਿਬ ਜੀ ਨੇ ਆਖਿਆ ਕਿ ਦੋਹਾਂ ਵੱਲੋਂ ਹੀ ਇਹ ਪਿਆਰ ਦਾ ਤੇ ਸਾਡੇ ਘਰ ਇਹ ਧਰਮ ਦਾ ਰਿਸ਼ਤਾ ਹੈ। ਨਾਰ ਪਤਾਰ ਸੰਯੋਗ ਮਿਲ, ਪੁੱਤ ਸਪੁੱਤ ਕਪੁੱਤ ਸੰਸਾਰੀ। ਇਹਦੇ ਮਾਂ ਤੇ ਪਿਤਾ ਦੇ ਸੰਯੋਗ ਤੋਂ ਜੋ ਔਲਾਦ ਪੈਦਾ ਹੋਈ ਹੈ, ਇੱਕ ਤੇ ਪੁੱਤਰ ਹੈ, ਪੁੱਤਰ ਤੋਂ ਅੱਗੇ ਸਪੁੱਤਰ ਹੈ, ਪਰ ਇਹ ਸਪੁੱਤਰ ਵੀ ਜਿਹੜਾ ਹੈ ਨਾ ਉਹ ਪ੍ਰਵਾਨ ਨਹੀਂ ਚੜਿਆ ਕਿ ਜਿਹਨੇ ਇੱਥੇ ਆ ਕੇ ਅਸੀਂ ਕਹਿੰਦੇ ਮਾਂ ਪਿਓ ਦਾ ਆਗਿਆਕਾਰੀ ਹੋਵੇ, ਮਾਂ ਪਿਓ ਦਾ ਆਗਿਆਕਾਰੀ ਹੋਇਆ ਵੀ ਧਨ ਦੌਲਤ ਬਹੁਤ ਕਮਾਇਆ ਉਹਨੇ। ਸਾਹਿਬ ਜੀ ਕਹਿੰਦੇ ਇਸ ਵਾਸਤੇ ਜੇ ਕੇਵਲ ਧਨ ਦੌਲਤ ਕਮਾਉਣ ਵਾਲਾ ਸਪੁੱਤਰ ਏ, ਵੀ ਜਿਹੜਾ ਪੁੱਤਰ ਕਮਾਈ ਬਹੁਤ ਕਰੇ ਉਹਨੂੰ ਸਾਰੇ ਕਹਿੰਦੇ ਸਪੂਤ ਏ। ਭਾਈ ਗੁਰਦਾਸ ਜੀ ਨੇ ਹੋਰ ਬਚਨ ਲਿਖਿਆ, ਬਣ ਜੋ ਵਿਵਹਾਰ ਲੱਗ, ਜਾਤ ਹੈ ਵਿਦੇਸ਼ ਪ੍ਰਾਣੀ। ਕਹਿੰਦੇ ਵਣਜ ਵਿਹਾਰ ਵਿੱਚ ਇਹ ਦੁਨੀਆਂ ਦੇ ਧਨ ਦੌਲਤ ਕਮਾਉਣ ਵਾਸਤੇ ਦੂਜੇ ਦੇਸ਼ ਵਿੱਚ ਗਿਆ, ਵਿਦੇਸ਼ ਵਿੱਚ ਗਿਆ। ਕਹੀਏ ਸਪੂਤ ਲਾਭ ਲਭਤ ਕੇ ਆਨੀ ਹੈ, ਕਿ ਉਹਨੇ ਧਨ ਬਹੁਤ ਕਮਾਇਆ, ਮਾਂ ਪਿਓ ਨੂੰ ਧਨ ਮਿਲਿਆ ਕਿ ਸਾਡਾ ਪੁੱਤਰ ਸਪੁੱਤਰ ਹੈ, ਸਾਡਾ ਪੁੱਤਰ ਬੜਾ ਲੈ ਕੇ। ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਯਾਦ ਰੱਖੀ, ਨਾਰ ਪਤਾਰ ਸੰਯੋਗ ਮਿਲ, ਪੁੱਤ ਸਪੁੱਤ ਕਪੁੱਤ ਸੰਸਾਰੀ। ਹੁਣ ਪੁੱਤਰ ਸਪੁੱਤਰ ਤੇ ਕਪੁੱਤਰ ਕਿਸੇ ਨੂੰ ਨਿਰੰਕਾਰ ਹੀ ਨਹੀਂ ਆਖਿਆ ਵੀ ਉਹ ਨਿਰੰਕਾਰ ਦੇ ਆ, ਸੰਸਾਰੀ ਆਖਿਆ, ਤਾਂ ਪ੍ਰਵਾਨ ਨਹੀਂ ਚੜੇ। ਹੁਣ ਸਤਿਗੁਰੂ ਜੀ ਮਾਂ ਦਾ ਕਸੂਰ ਕਿਉਂ ਕੱਢਿਆ ਮਾਂ ਪਿਓ ਦਾ? ਸਾਹਿਬ ਜੀ ਕਹਿੰਦੇ ਮੈਂ ਹੁਕਮ ਕੀਤਾ ਸੀ ਤੈਨੂੰ, ਸਿੱਖ ਸਿੱਖਣੀ ਮਿਲ ਬਹੇ, ਚਰਚਾ ਕਰੇ ਅਪਾਰ,
ਭਜਨ ਸਿਖਾਵੇ ਪੁੱਤਰ ਕੋ ਹਾਰ ਭਜ ਬਾਰਿੰਗ ਬਾਰ ਦੇ ਸਿੱਖ ਤੇ ਸਿੱਖਣੀ ਜਿਹੜੇ ਆ ਉਹ ਰਲ ਕੇ ਬੈਠਣ ਜਿਹੜਾ ਉਹ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਚਰਚਾ ਆਪਸ ਚ ਉਹਦੀ ਕਰਨ ਫਿਰ ਆਪਣੀ ਔਲਾਦ ਦੇ ਤਾਈ ਉਹਦਾ ਨਾਮ ਵਾਰੰਗ ਵਾਰ ਕਹਿ ਵਾਹਿਗੁਰੂ ਕਹਿ ਵਾਹਿਗੁਰੂ ਕਹਿ ਵਾਹਿਗੁਰੂ ਵਾਰ ਵਾਰ ਉਹਦਾ ਨਾਮ ਜਪੋ ਪਰ ਹੋਇਆ ਕਿ ਧਨ ਦੌਲਤ ਤਕਸੀਮ ਤੇ ਰਹਿ ਗਏ ਇਹ ਸਿੱਖਿਆ ਬਹੁਤ ਘੱਟ ਮਾਰ ਪੜ ਦਿੱਤੀ ਤਾਂ ਹੀ ਭਾਈ ਗੁਰਦਾਸ ਨੇ ਨਾਰ ਪਧਾਰ ਸੰਜੋਗ ਮਿਲ ਪੁੱਤ ਸਪੁੱਤ ਕਪੁੱਤ ਸੰਸਾਰੀ ਪੁਰਖ ਪੁਰਖਾਂ ਜੋ ਰਚਨ ਤੇ ਵਿਰਲੇ ਨਿਰਮਲ ਨਿਰੰਕਾਰੀ ਨੇ ਉਹ ਪੁਰਖ ਪ੍ਰਵਾਨ ਚੜੇ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੀ ਰਚਨਾ ਆਪਣੇ ਧੀਆਂ ਪੁੱਤਰਾਂ ਦੇ ਅੰਦਰ ਕਰ ਦਿੱਤੀ ਉਹ ਮਾਂ ਪਿਓ ਵੀ ਪ੍ਰਵਾਨ ਚੜ ਗਏ ਧਨ ਦੌਲਤ ਤੱਕ ਸੀਮਤ ਨਹੀਂ ਤੇਰੇ ਕੋਲ ਧਰਮ ਹੋਣਾ ਚਾਹੀਦਾ ਮਾਂ ਪਿਓ ਦਾ ਇਸ ਘਰ ਵਿੱਚ ਬੜਾ ਸਤਿਕਾਰ ਕਰਨਾ ਲਿਖਿਆ ਗਿਆ ਪਰ ਇੱਕ ਥਾਂ ਇਹੋ ਜਿਹੀ ਆਈ ਏ ਕਿ ਮਾਂ ਹੀ ਰੱਬ ਦੇ ਨਾਲੋਂ ਤੋੜਨ ਵਾਸਤੇ ਆਈ ਭਗਤ ਨਾਮਦੇਵ ਜੀ ਮਾਂ ਕਹਿੰਦੀ ਇਹ ਪੁੱਤਰ ਛੋੜ ਰਾਮ ਕੀ ਨਾ ਭਜੇ ਖੁਦਾਏ ਉਹਨੇ ਵੇਖਿਆ ਕਿ ਮਾਂ ਮੈਨੂੰ ਉਹਨਾਂ ਧਰਮ ਤੋਂ ਤੋੜਨ ਲੱਗੀ ਹੈ ਉਹਨੇ ਫਿਰ ਆਵਾਜ਼ ਦਿੱਤੀ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਮਾਂ ਤੂੰ ਹੈ ਬੜੀ ਸਤਿਕਾਰਯੋਗ ਸੀ ਪਰ ਜਦੋਂ ਤੂੰ ਮੈਨੂੰ ਧਰਮ ਤੋਂ ਤੋੜਨ ਲੱਗੀ ਹੈ ਨਾ ਹੁਣ ਤੈਨੂੰ ਮੈਂ ਮਾਂ ਨਹੀਂ ਕਹਿੰਦਾ ਫਿਰ ਹਿੰਦੂ ਮਤ ਨੇ ਢਾਈ ਮਾਵਾਂ ਦਾ ਜ਼ਿਕਰ ਕੀਤਾ ਹੈ ਪਰ ਸਿੱਖੀ ਦੇ ਵਿੱਚ ਇਹੋ ਜਿਹੀਆਂ ਮਾਵਾਂ ਹੋਈਆਂ ਨੇ ਅਣਗਿਣਤ ਜਿਨ੍ਹਾਂ ਨੇ ਮਾਂ ਦੇ ਰੁਤਬੇ ਨੂੰ ਪਾਲਿਆ ਭਾਈ ਤਾਰੂ ਸਿੰਘ ਕੱਲਾ ਕੱਲਾ ਮਾਂ ਪਿਓ ਦਾ ਪੁੱਤ ਹੈ ਪੁਲਿਸ ਨੇ ਖੇਤਾਂ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਘਰ ਨਹੀਂ ਜਾਣ ਦਿੱਤਾ ਮਾਂ ਤੇ ਭੈਣ ਨੂੰ ਪਤਾ ਲੱਗਾ ਕਿ ਸਾਡਾ ਪੁੱਤ ਜਿਹੜਾ ਨਾ ਫੜਿਆ ਹੋਇਆ ਕੋਈ ਗਹਿਣੇ ਗੱਟੇ ਸੀ ਘਰੋਂ ਲਏ ਪਿੰਡ ਦੇ ਨੰਬਰਦਾਰ ਹੋਏ ਨੰਬਰਦਾਰਾ ਇਹਨਾਂ ਸਾਡਾ ਪੁੱਤ ਫੜ ਲਿਆ ਲਾਹੌਰ ਲੈ ਕੇ ਜਾਣਾ ਹੈ ਸਾਡੇ ਪੁੱਤ ਨੇ ਵਾਪਸ ਨਹੀਂ ਆਉਣਾ ਆਹ ਗਹਿਣੇ ਗੱਟੇ ਸਾਡੀ ਮੁਲਾਕਾਤ ਟਕਰਾ ਦੇ ਖਾਲਸਾ ਪ੍ਰਕਾਸ਼ ਦਾ ਕਰਤਾ ਕਹਿੰਦਾ ਹੈ ਤਾਰੂ ਸਿੰਘ ਨੂੰ ਫੜ ਕੇ ਲੈ ਚੱਲੇ ਸਮਾਂ ਆ ਗਿਆ ਜਦੋਂ ਤਕਦੀਰ ਦਾ ਸੀ ਮੇਲਾ ਆਖਰੀ ਸੱਥ ਦੇ ਵਿੱਚ ਹੋਇਆ ਵੇਲਾ ਆਖਰੀ ਭੈਣ ਤੇ ਵੀਰ ਦਾ ਸੀ ਵੇਂਦੇ ਸਾਰੀ ਮਾਂ ਨੂੰ ਸਮਝ ਆਈ ਵੇਲਾ ਆ ਗਿਆ ਮਾਂ ਦੇ ਸ਼ੀਰ ਦਾ ਸੀ ਸ਼ੀਰ ਕਹਿੰਦੇ ਆ ਦੁੱਧ ਨੂੰ ਦੁੱਧ ਕਹਿੰਦੇ ਪੁੱਤ ਨੂੰ ਮਾਂ ਨੂੰ ਸਮਝ ਆਈ ਕਿ ਮੇਰੇ ਪੁੱਤ ਦਾ ਵੇਲਾ ਆ ਗਿਆ ਭੈਣ ਦੀ ਮੁਲਾਕਾਤ ਤੋਂ ਬਾਅਦ ਮਾਂ ਨੇ ਮੁਲਾਕਾਤ ਕੀਤੀ ਜਦੋਂ ਸੱਥ ਦੇ ਵਿੱਚ ਭਾਈ ਤਾਰੂ ਸਿੰਘ ਦੀ ਮਾਂ ਕਰਤਾਰ ਕੌਰ ਤੇ ਭਾਈ ਤਾਰੂ ਸਿੰਘ ਦਾ ਮਿਲਾਪ ਹੋਇਆ ਨਾ ਤੇ ਮਾਂ ਨੇ ਕੱਲਾ ਕੱਲਾ ਪੋਤੇ ਪਹਿਲਾਂ ਦੁਨੀਆਂ ਦੀ ਗੱਲ ਆਖੀ ਹੈ ਤੇਰੇ ਬਿਨਾਂ ਜਹਾਨ ਉਜੜ ਜਾਣਾ ਘਰ ਬਾਹਰ ਹੋ ਸੀ ਵੀਰਾਨ ਪੁੱਤਰਾ ਪੁੱਤਰਾ ਘਰ ਵਸਣਾ ਸੀ
ਤੇਰਾ ਕੱਲ ਵਿਆਹ ਕਰਦੇ, ਤੇਰੇ ਘਰੇ ਕੋਈ ਔਲਾਦ ਹੁੰਦੀ, ਤੂੰ ਤੇ ਲਾਹੌਰ ਜਾਣਾ ਹੈ, ਤੈਨੂੰ ਉਹਨਾਂ ਕਤਲ ਕਰ ਦੇਣਾ, ਸ਼ਹੀਦ ਕਰ ਦੇਣਾ, ਇਹ ਘਰ ਸਾਡਾ ਵਿਰਾਨ ਹੋ ਜਾਣਾ, ਤੇਰੇ ਬਿਨਾਂ ਜਹਾਨ ਉੱਜੜ ਜਾਣਾ, ਘਰ ਬਾਹਰ ਹੋ ਸੀ ਵਿਰਾਨ ਪੁੱਤਰਾ। ਅਗਲੀ ਗੱਲ ਕਹੀ ਮਾਂ ਨੇ, ਐ ਪਰ ਤੇਰੇ ਲਹੂ ਦੇ ਨਾਲ ਹੀ ਨਾ ਚਮਕਣ ਖਾਣ ਦਾਣ ਦਾ ਚਮਕਣਾ ਨਿਸ਼ਾਨ ਪੁੱਤਰਾ। ਪੁੱਤਰਾ ਬੇਸ਼ੱਕ ਸਾਡੀ ਪੀੜ੍ਹੀ ਦੁਨੀਆਂ ਤੇ ਨਾ ਚੱਲੇਗੀ, ਪਰ ਜਿਹੜਾ ਤੂੰ ਖੂਨ ਡੋਲੇਗਾ ਨਾ, ਉਹਦੇ ਨਾਲ ਸਾਡੇ ਖਾਣ ਦਾਣ ਦਾ ਨਾਂ ਚਮਕ ਜਾਏਗਾ, ਸਾਡੀ ਕੁੱਲ ਦੀ ਰੀਤ ਹੈ ਧਰਮ ਰੱਖਣਾ। ਲਾੜੀ ਮੌਤ ਨੂੰ ਕਰੀ ਪ੍ਰਵਾਨ ਪੁੱਤਰਾ, ਤੇ ਸਾਡੀ ਕੁੱਲ ਜਿਹੜੀ ਹੈ, ਹੁਣ ਕੁੱਲ ਕਿਹੜੀ ਹੈ? ਗੁਰੂ ਦੀ ਕੁੱਲ ਹੈ। ਇਹ ਨਹੀਂ ਕਿ ਉਹਨਾਂ ਨੇ ਆਪਣੀ ਜਾਤ ਗੋਤ ਆਖੀ ਹੈ, ਆਖਿਆ ਕੁੱਲ, ਗੁਰੂ ਕੁੱਲ, ਤੇ ਗੁਰੂ ਕੁੱਲ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪੁੱਤਰਾ ਧਰਮ ਦੀ ਖਾਤਰ ਆਪਣਾ ਘਰ ਵਾਰ ਦਿੱਤਾ, ਮਾਂ ਪਿਓ ਵਾਰ ਦਿੱਤੇ ਆ, ਚਾਰੇ ਪੁੱਤਰ ਵਾਰ ਦਿੱਤੇ ਆ, ਤੇ ਸਾਡੀ ਕੁੱਲ ਦੀ ਰੀਤ ਏ। ਇਸ ਵਾਸਤੇ ਤੂੰ ਵੀ ਲਾੜੀ ਮੌਤ ਨੂੰ ਪ੍ਰਵਾਨ ਕਰੀ, ਤੈਨੂੰ ਮਾਂ ਦੀਆਂ ਪੁੱਤਰਾ ਲੋਰੀਆਂ ਨੇ, ਜਿਹਨੂੰ ਗੁਰੂ ਕੀ ਬਾਣੀ ਚ ਇਉਂ ਆਖਿਆ ਹੈ। ਹੁਣ ਸ਼ਬਦ ਤਾਂ ਅਸੀਂ ਬਹੁਤ ਪੜ੍ਹਾ ਦਿੰਦੇ ਕਿ ਕੀਰਤਨੀਓ ਗੁਰੂ ਕੇ ਕੀਰਤਨੀਓ, ਸ਼ਬਦ ਪੜ੍ਹਦੇ ਪੂਤਾ ਮਾਤਾ ਕੀ ਅਸੀਸ, ਪਰ ਉਹ ਮਾਵਾਂ ਵਿਰਲੀਆਂ ਹੋਣਗੀਆਂ ਜਿਹੜੀਆਂ ਪੁੱਤਰਾਂ ਨੂੰ ਅਸੀਸ ਦਿੰਦੀਆਂ ਹੋਣਗੀਆਂ, ਵੀ ਧਰਮ ਰੱਖੀ, ਉੱਠ ਪੁੱਤਰ ਨਿਤਨੇਮ ਕਰ ਲਾ, ਉੱਠ ਪੁੱਤਰ ਕੁਛ ਵਾਹਿਗੁਰੂ ਦਾ ਨਾਂ ਜਪ ਲਾ, ਤੈਨੂੰ ਮਾਂ ਦੀਆਂ ਪੁੱਤਰਾ ਲੋਰੀਆਂ ਨੇ, ਸਾਬਤ ਰਹੇ ਤੇਰਾ ਈਮਾਨ ਪੁੱਤਰਾ, ਤੇਰਾ ਈਮਾਨ ਤੇਰਾ ਸਿਦਕ ਜਿਹੜਾ ਹੈ ਉਹ ਨਿਭ ਜਾਏ। ਇਹ ਮਾਂ ਪ੍ਰਵਾਨ ਚੜ ਗਈ, ਉਹ ਮਾਂ ਧੰਤਾ ਯੋਗ ਹੋ ਗਈ, ਲੇਕਿਨ ਜਦੋਂ ਮਾਂ ਤੁਹਾਨੂੰ ਤੋੜਨ ਲੱਗੀ ਤੇ ਕਹਿੰਦੇ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਏ, ਵਾਰੋ ਵਾਰੀ ਸਿੰਘ ਸ਼ਹੀਦ ਹੁੰਦੇ ਕੋਈ ਸਿੱਖ ਸਿੱਖੀ ਤੂੰ ਡੋਲਿਆ ਨਾ, ਤਲਵਾਰ ਕੰਬੀ ਜਲਾਦ ਦੇ ਹੱਥ ਡੋਲੇ, ਐ ਪਰ ਸਿੱਖਾਂ ਦਾ ਹਿਰਦਾ ਡੋਲਿਆ ਨਾ, ਸਿੱਖਾਂ ਕਲਗੀਆਂ ਵਾਲੇ ਨੂੰ ਯਾਦ ਕੀਤਾ ਤੇਰੇ ਪੁੱਤਾਂ ਦਾ ਕਰਜ਼ਾ ਤੋਲਿਆ ਨਾ। ਇਹਨੇ ਚਿਰ ਨੂੰ ਇੱਕ ਸਿੱਖ ਜਵਾਨ ਬੱਚੇ ਦੀ ਵਾਰੀ ਆਈ, ਜਦੋਂ ਉਹ ਜਵਾਨ ਬੱਚੇ ਦੀ ਵਾਰੀ ਆਈ, ਉਹਦੀ ਮਾਂ ਪਹੁੰਚ ਕਰਕੇ ਫਰਕਸੀਅਤ ਤੱਕ ਪਹੁੰਚ ਗਈ। ਇੰਨੇ ਚਿਰ ਨੂੰ ਇੱਕ ਮਾਈ ਨੇ ਆਵਾਜ਼ ਦਿੱਤੀ, ਵੇਖੋ ਮੇਰਾ ਪੁੱਤਰ ਸਿੱਖ ਨਹੀਂ ਹੈਗਾ, ਐਵੇਂ ਖਾਮ ਖਾ ਸਿੱਖ ਬਣਾ ਦਿੱਤਾ, ਇਹਦੇ ਮੇਰਾ ਪੁੱਤਰ ਆ ਜਾਂਦਾ ਫੜ ਲਿਆ, ਸਿੱਖ ਹੈ ਹੀ ਨੀਗਾ। ਸੁਣ ਕੇ ਫਰਕਸੀਅਰ ਬੜਾ ਮਦਹੋਸ਼ ਹੋਇਆ, ਝੱਟ ਰਿਹਾਈ ਦਾ ਹੁਕਮ ਸੁਣਾ ਦਿੱਤਾ। ਜਦੋਂ ਰੋ ਰੋ ਕੇ ਉਸ ਮਾਈ ਨੇ ਕੀਰਨਾ ਪਾ ਦਿੱਤਾ ਵੀ ਮੇਰਾ ਪੁੱਤਰ ਸਿੱਖ ਨਹੀਂ ਹੈਗਾ, ਇਹਨੂੰ ਛੱਡ ਦਿਓ। ਫਰਕਸੀਅਰ ਕਹਿੰਦਾ ਛੱਡ ਦਿਓ, ਸ਼ੁਕਰ ਹੈ ਕਿਸੇ ਸਿੱਖ ਨੇ ਆਖਿਆ ਮੈਂ ਸਿੱਖ ਨਹੀਂ ਹੈਗਾ। ਐ ਪਰ ਸਿੱਖ ਜਵਾਨ ਨੇ ਆਵਾਜ਼ ਦਿੱਤੀ, ਮਾਈ ਕੌਣ ਏ ਮੈਂ ਇਸ ਨੂੰ ਜਾਣਦਾ ਨਹੀਂ, ਮੇਰੀ ਮਾਂ ਏ ਸਾਹਿਬ ਕੌਰ, ਮੈਂ ਕਿਸੇ ਹੋਰ ਨੂੰ ਮਾਂ ਪਛਾਣਦਾ ਨਹੀਂ। ਮੇਰੀ ਮਾਂ ਜਿੱਧਰ ਮੈਂ ਧਰਮ ਚ ਦਾਖਲ ਹੋਇਆ ਹੈ, ਕਹੀ ਤੇਰੀ ਮਾਂ ਅੱਜ ਤੋਂ ਬਾਅਦ ਧਰਮ ਦੀ ਸਾਹਿਬ ਕੌਰ, ਮੇਰੀ ਮਾਂ ਸਾਹਿਬ ਕੌਰ ਹੈ, ਕਿਸੇ ਹੋਰ ਨੂੰ ਮਾਂ ਮੈਂ ਸਿਆਣਦਾ ਨਹੀਂ, ਛੇਤੀ ਕਰੋ ਮੈਨੂੰ ਸ਼ਹੀਦ ਕਰ ਦਿਓ, ਬੇਸ਼ੱਕ ਮੈਂ ਵੀਰਾਂ ਦੇ ਹਾਣਦਾ ਨਹੀਂ, ਦੀਨ ਛੱਡ ਕੇ ਦੁਨੀਆਂ ਦੇ ਸੰਗ ਰਹਿਣਾ
ਐਸੀ ਜ਼ਿੰਦਗੀ ਨੂੰ ਖਾਲਸਾ ਮਾਣਦਾ ਨਹੀਂ, ਮਾਂ ਧਰਮ ਤੋਂ ਤੋੜੇ ਤੈਨੂੰ ਮਾਂ ਨਹੀਂ ਕਹਾਂਗਾ, ਮਾਂ ਤੇਰਾ ਰੁਤਬਾ ਬੜਾ, ਤੂੰ ਮੈਨੂੰ ਲੋਰੀਆਂ ਦੇਵੇਂ, ਪੁੱਤਰਾ ਧਰਮ ਨਭਾਈ, ਮਣਾ ਤੇਰੀ ਮਾਂ ਕਰਮ ਵਾਲੀ ਹੋ ਜਾਏਗੀ ਜਦੋਂ ਤੂੰ ਨਾਮ ਜਪੇਗਾ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ, ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਉਹਨੇ ਮੈਨੂੰ ਗਿਆਨ ਦਿੱਤਾ, ਮੇਰਾ ਮਨ ਸਮਝ ਗਿਆ, ਇਸ ਸਰੀਰ ਨੇ ਨਹੀਂ ਰਹਿ ਸੱਜਣਾ, ਧਰਮ ਨਿਭਾਜਾ। ਧਰਮ ਕੀ ਹੈ? ਹਰ ਕੀਰਤ ਕਲਯੁਗ ਪਦ ਉਤਮ, ਹਰ ਪਾਈਏ ਸਤਿਗੁਰ ਮਾਝਾ, ਕਿ ਆਹ ਜਿਹੜਾ ਸਮਾਂ ਹੈ, ਸਮਾਂ ਤੇ ਸਾਰਾ ਹੀ ਨਾਮ ਦਾ ਸੀ, ਪਰ ਜਿਨ੍ਹਾਂ ਨੇ ਯੁੱਗਾਂ ਦੀ ਵੰਡ ਕੀਤੀ ਉਹ ਕਹਿੰਦੇ ਇਹ ਕਲਯੁਗ ਤੇ ਹੈ ਹੀ ਨਾਮ ਜਪਣ ਵਾਲਾ, ਇਹਦੇ ਚ ਉਤਮ ਪਦਵੇਂ, ਇਹਦੇ ਵਿੱਚ ਨਾਮ ਜਪ ਤੈਨੂੰ ਸਤਿਗੁਰ ਦਾ ਪੂਰਾ ਰੰਗ ਚੜ ਜੇ। ਹੋ ਬਲਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ, ਮੈਂ ਆਪਣੇ ਗੁਰੂ ਤੋਂ ਵਾਰਨੇ ਬਲਹਾਰ ਨਹੀਂ ਜਾਵਾਂ। ਗੁਰੂ ਨੇ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ, ਦਰਸ਼ਨ ਸਾਧ ਮਿਲਿਓ ਵਡਭਾਗੀ, ਇਸੇ ਦਰਸ਼ਨ ਦਾ ਅਰਥ ਗੁਰੂ ਕੀ ਬਾਣੀ, ਗੁਰੂ ਕਾ ਨਾਮ ਜਿਹੜਾ ਹੈ ਉਹ ਮਿਲਿਆ, ਉਹ ਨਾਮ ਮਿਲਣ ਕਰਕੇ, ਗੁਰੂ ਕੀ ਬਾਣੀ ਕਰਕੇ ਮੈਂ ਵੱਡਿਆ ਭਾਗਾ ਵਾਲਾ ਹੋ ਗਿਆ। ਗੁਰੂ ਕੀ ਬਾਣੀ ਨੇ ਕੀ ਆਖਿਆ? ਗੁਰੂ ਕੀ ਬਾਣੀ ਨਾਲ ਲੱਗਾ ਹੈ ਤੈਨੂੰ ਕੀ ਕੀ ਕਰਤਾ, ਕਹੇ ਤੂੰ ਪਤਾ ਨੀ ਕਿੰਨੇ ਵਜਰ ਪਾਪ ਕੀਤੇ ਸੀ, ਸਭ ਖਤਮ, ਸਭ ਕਿਲ ਵਿਖ ਗਏ ਗਵਾਜਾ, ਤੇਰੇ ਸਾਰੇ ਵਜਰ ਪਾਪ ਕੀਤੇ ਹੋਏ ਸੀ ਉਹ ਗਵਾ ਦਿੱਤੇ, ਤੈਨੂੰ ਕਿਸੇ ਦਾ ਲੇਖਾ ਨਹੀਂ ਦੇਣਾ ਪੈਣਾ। ਸਤਿਗੁਰ ਸਾਹੋ ਪਾਇਓ ਵਡ ਪਾਇਆ ਵਡ ਦਾਨਾ, ਮੈਂ ਪੂਰਾ ਸ਼ਾਹੂਕਾਰ ਸਤਿਗੁਰ ਪਾਇਆ, ਜਿਹਦੀ ਅਰਗਾ ਹੋਰ ਕੋਈ ਨਹੀਂ, ਜਿਹੜੀ ਮੱਤ ਉਹ ਦਿੰਦਾ ਉਹੋ ਜੀ ਮੱਤ ਕਿਸੇ ਹੋਰ ਕੋਲ ਨਹੀਂ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪੰਚਾਇਤਾਂ ਸਮਝਾਉਣੀਆਂ ਸੀ ਨਾ, ਉਹਨਾਂ ਨੂੰ ਇਹੀ ਆਖਿਆ ਸੀਗਾ ਕਿ ਜੇ ਸਿੱਖ ਬਣ ਕੇ ਆਏ ਜੇ ਤਾਂ ਤੁਹਾਡਾ ਕੰਮ ਹੈ ਮੱਤ ਲੈਣੀ, ਜੇ ਮੱਤ ਦੇਣ ਵਾਸਤੇ ਆਏ ਜੇ ਤੇ ਮੇਰੇ ਕੋਲ ਗੁਰੂ ਨਾਨਕ ਵਰਗਾ ਮੁਰਸ਼ਦ ਹੈ, ਮੈਨੂੰ ਤੁਹਾਡੀ ਕਿਸੇ ਦੀ ਮੱਤ ਦੀ ਲੋੜ ਨਹੀਂ ਹੈ। ਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਏ, ਹਰ ਕੀਏ ਬਹੁ ਗੁਣ ਸਾਂਝਾ, ਉਸ ਗੁਰੂ ਨੇ ਕਿਰਪਾ ਕੀਤੀ ਏ, ਮੈਨੂੰ ਬੜੇ ਗੁਣ ਦਿੱਤੇ, ਬੜੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਨੇ। ਪੁਰਖੋ ਪੁਰਖ ਉਪਜਦਾ ਗੁਰ ਤੇ ਚੇਲਾ, ਚੇਲਾ ਗੁਣਕਾਰੀ, ਜਦੋਂ ਮੈਂ ਉਸ ਪੁਰਖ ਵਾਹਿਗੁਰੂ ਨੂੰ ਮਿਲਿਆ, ਉਹਦੇ ਨਾਮ ਨਾਲ ਜੁੜਿਆ, ਤੇ ਉਹਨੇ ਪਤਾ ਨੀ ਕਿੰਨੇ ਗੁਣ ਮੈਨੂੰ ਬਖਸ਼ੇ, ਮੇਰੇ ਚ ਹੈ ਔਗਣ ਸੀਗੇ, ਉਹਨੇ ਪਤਾ ਨੀ ਕਿੰਨੇ ਗੁਣ ਦੇ ਦਿੱਤੇ ਆ, ਤੇ ਹੁਣ ਮੈਨੂੰ ਕੇਵਲ ਮਨੁੱਖ ਨਹੀਂ ਕਹਿੰਦੇ, ਗੁਰਮੁਖ ਵੰਸੀ ਪਰਮਹੰਸ। ਹੁਣ ਗੁਰੂ ਕੀ ਬਾਣੀ ਦੇ ਨਾਲ ਚਿੱਤ ਜੋੜਨ ਕਰਕੇ, ਗੁਰੂ ਕੋਲੇ ਆਉਣ ਕਰਕੇ, ਤੇ ਮੈਨੂੰ ਪਰਮਹੰਸ ਕਹਿ ਕੇ ਬੁਲਾਉਂਦੇ ਆ। ਗੁਰਵਾਕ ਸੱਚਾ ਗੁਰਸਿੱਖ ਜੋਹਾਰੀ, ਕਹਿੰਦੇ ਹੁਣ ਉਹ ਸਿੱਖ ਧਰਮੀ ਨੇ ਇਕੱਠੇ ਹੁੰਦੇ ਆ ਤੇ ਇੱਕ ਦੂਜੇ ਨੂੰ ਨਮਸਕਾਰ ਕਰਦੇ ਆ, ਤੇ ਉਹਦੇ ਵਿੱਚ ਵੀ ਉਸ ਵਾਹਿਗੁਰੂ ਦਾ ਨਾਮ ਹੈ, ਤੇ ਸਿੱਖੀ ਚ ਹੈ ਹੀ ਦੋ ਸਿੱਖ ਇਕੱਠੇ ਹੋਣ, ਦੋਵੇਂ ਫਤਿਹ ਬੁਲਾਉਂਦੇ ਇੱਕ ਦੂਜੇ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਂ ਰੱਬ ਦਾ ਲੈਂਦੇ ਆ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਜਿਨ੍ਹਾਂ ਜਿਨ੍ਹਾਂ ਉੱਤੇ ਇਹ ਕਿਰਪਾ ਹੋ ਗਈ ਹੈ ਉਹਨਾਂ ਨੇ ਜਗ ਜੀਵਨ, ਜੋ
ਜਗਤ ਨੂੰ ਜੀਵਨ ਦੇਣ ਵਾਲਾ, ਜਿਹਨੇ ਇਹ ਸੰਸਾਰ ਬਖਸ਼ਿਆ ਉਹ ਵਾਹਿਗੁਰੂ ਅਕਾਲ ਪੁਰਖ। ਉਹਨਾਂ ਨੂੰ ਸਮਝ ਆ ਗਈ ਕਿ ਇਹ ਜੀਵਨ ਮੈਨੂੰ ਵਾਹਿਗੁਰੂ ਨੇ ਬਖਸ਼ਿਆ ਹੈ। ਉਹਨਾਂ ਨੇ ਫਿਰ ਆਪਣੇ ਹਾਰ ਉਰ ਧਾਰਿਓ ਮਨ ਮਾਝਾ ਉਰ ਆਪਣੇ ਹਿਰਦੇ ਦੇ ਵਿੱਚ ਉਹਨੂੰ ਪੱਕਾ ਕਰ ਲਿਆ। ਜਦੋਂ ਹਿਰਦੇ ਵਿੱਚ ਉਸ ਵਾਹਿਗੁਰੂ ਨੂੰ ਰੱਖ ਲਿਆ, ਫਿਰ ਆਵਾਜ਼ ਆਈ, ਧਰਮ ਰਾਜ ਤੂੰ ਦੁਨੀਆਂ ਦਾ ਲੇਖਾ ਕਰੇਗਾ ਪਰ ਸਿੱਖ ਦਾ ਲੇਖਾ ਨਹੀਂ ਕਰਨਾ। ਧਰਮ ਰਾਏ ਦਰ ਕਾਗਜ਼ ਫਾਰੇ, ਧਰਮ ਰਾਜ ਕਾਗਜ਼ ਪਾੜਦੇ ਇਸ ਸਿੱਖ ਦੇ, ਜਨ ਨਾਨਕ ਲੇਖਾ ਸਮਝਾ। ਇਹਦਾ ਲੇਖਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਕਰ ਲਿਆ ਹੋਇਆ ਹੈ, ਇਹਦਾ ਲੇਖੇ ਦੇ ਕਾਂਟਾ ਮਾਰ ਦਿੱਤਾ ਹੋਇਆ ਹੈ, ਇਹਦਾ ਲੇਖਾ ਨਹੀਂ ਕਰਨਾ ਹੈਗਾ ਕਿਉਂਕਿ ਇਹਨੇ ਜਪਿਆ ਹੈ। ਜਿਹਨੇ ਜਪਿਆ ਹੈ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਪ੍ਰਮਾਣ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ

ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਈ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਵਾਹੀ ਦੇਖੇ ਅਨਰਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਤੁਸੀਂ ਇਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ।

ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਾ ਤਾਰ ਜੀਉ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੀ ਓਟ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਦੀਨਾ ਬੰਧੂ ਸ਼ਬਦ ਸਵਰੂਪ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ, ਸਜੇ ਦਰਬਾਰਾਂ ਅੰਦਰ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਅਤੇ ਗੁਰ ਸ਼ਬਦ ਵਿਚਾਰ, ਅੱਜ ਦੇ ਸ੍ਰੀ ਮੁੱਖ ਵਾਕ ਦੀ ਸ਼ਬਦ ਵਿਚਾਰ ਹੋਈ। ਸਤਿਗੁਰੂ ਜੀ, ਆਪ ਜੀ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ, ਆਪ ਜੀ ਕੀ ਹਜ਼ੂਰੀ ਵਿੱਚ ਵਿਚਰਦੇ, ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੀ ਹਾਜ਼ਰੀ ਭਲੀ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ। ਸਤਿਗੁਰੂ ਜੀ ਰਹਿਮਤ ਕਰਨੀ, ਦਰ ਆਈਆਂ ਸੰਗਤਾਂ ਦੀ ਹਾਜ਼ਰੀ ਭੇਟਾ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ, ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ, ਕਿਰਤ ਕਮਾਈਆਂ ਸਫਲੀਆਂ ਕਰਨੀਆਂ। ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ। ਗੁਰਮਤ ਅਨੁਸਾਰ ਸਮੂਹ ਸੰਗਤ ਦੀਆਂ ਮਨੋਕਾਮਨਾ ਮਨੋਭਾਵਨਾ ਆਪ ਜੀ ਨੇ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਭਾਵਨਾ ਪ੍ਰੀਤੀ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਕਿਰਪਾ ਕਰਨੀ, ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਮਹਿੰਦਰ ਸਿੰਘ ਬਾਜਵਾ, ਤਿੰਨਾਂ ਦੀ ਅਰਦਾਸ ਬੇਨਤੀ, ਸਤਿਗੁਰੂ ਜੀ ਕਿਰਪਾ ਕਰਨੀ, ਉਹਨਾਂ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਕਿਰਪਾ ਕਰਨੀ, ਆਪ ਜੀ ਦੀ ਕਿਰਪਾ ਤੇ ਸਦਕਾ ਚਾਰ ਪੈਰਾਂ ਸੁਖ ਭਾਣੇ ਅੰਦਰ ਬਤੀਤ ਹੋਈਏ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਾਉਣਾ। ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀ ਕਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ

0: ਅਵਰ ਨਾ ਸੂਝੈ ਦੂਜੀ ਠਾਹਰ।
1: ਹਾਰ ਪਰਿਉ ਤਉ ਦੁਆਰੀ,
0: ਲੇਖਾ ਛੂਟ ਅਲੇਖੈ ਛੂਟੈ, ਹਮ ਨਿਰਗੁਣ ਲੇਹੁ ਉਬਾਰੀ। ਸਤਿ ਬਖਸ਼ਿੰਦ।

ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ, ਕੋਇ ਖੱਪ ਖੱਪ ਮੂਏ ਕਰਾਂਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਨੇਮ ਸਹਿਤ ਪ੍ਰੇਮ ਸਹਿਤ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸੋ ਗੁਰੂ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਆਪ ਜੀਆਂ ਨੇ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਦੀ ਕਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਤਿੰਨਾਂ ਪਾਸੋਂ ਸਰਵਨ ਕੀਤੀ ਹੈ। ਸੋ ਗੁਰੂ ਕਿਰਪਾ ਕਰੇ, ਕੱਲ 24 ਤਰੀਕ ਨੂੰ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਿੰਨਾਂ ਦਾ ਗੁਰਿਆਈ ਦਿਵਸ ਹੈ। 26 ਤਰੀਕ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਤੀਸਰੇ ਗੁਰਦੇਵ ਜੀ ਦਾ ਜੋਤੀ ਜੋਤ ਪੁਰਬ ਹੈ, ਸੋ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ। 27 ਤਰੀਕ ਨੂੰ ਭਾਵ ਐਤਵਾਰ ਵਾਲੇ ਦਿਨ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਉਲੀਕੇ ਜਾਣੇ ਹਨ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰਨੀਆਂ। ਸਵੇਰੇ 10 ਵਜੇ ਜੋ ਪਹਿਲਾਂ ਸੰਗਤੀ ਰੂਪ ਵਿੱਚ ਸ੍ਰੀ ਸਹਿਜ ਪਾਠ ਚੱਲ ਰਹੇ ਹਨ, ਉਹਨਾਂ ਦੇ ਭੋਗ ਪਾਏ ਜਾਣਗੇ। ਉਪਰੰਤ ਦੁਪਹਿਰ ਬਾਅਦ ਨਗਰ ਕੀਰਤਨ ਦੀ ਪ੍ਰਮਤਾ ਹੋਏਗੀ, ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਅਗਵਾਈ ਵਿੱਚ ਹੋਏਗਾ। ਸੋ ਆਪ ਜੀਆਂ ਨੇ ਉਹਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਧੇਰੇ ਜਾਣਕਾਰੀ ਵਾਸਤੇ ਆਪ ਜੀ ਸਤਿਕਾਰਯੋਗ ਸਕੱਤਰ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ ਮੱਘਰ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਓ ਹੁਣ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਆਪਾਂ ਸ੍ਰੀ ਸਹਿਜ ਪਾਠ ਨਾਲ ਨਿਤਾਂ ਪ੍ਰਤੀ ਜੁੜਦੇ ਹਾਂ। ਅੱਜ ਵੀ ਗੁਰੂ ਕਿਰਪਾ ਸਦਕਾ ਪਾਵਨ ਸ੍ਰੀ ਸਹਿਜ ਪਾਠ ਨਾਲ ਆਪਾਂ ਜੁੜਨਾ ਹੈ। ਅੱਜ ਦੇ ਸ੍ਰੀ ਸਹਿਜ ਪਾਠ ਪਵਿੱਤਰ ਅੰਗ 1218 ਤੋਂ ਪ੍ਰਾਰੰਭ ਹੋਣੇ ਹਨ। ਆਪ ਜੀਆਂ ਨੇ ਪਿਆਰ ਸਹਿਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਨਿਮਿੱਤ ਵੀ ਆਪ ਜੀ ਵੱਧ ਚੜ੍ਹ ਕੇ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਨਿਤਾਂ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਅੱਜ ਵੀ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪ ਜੀ ਨੇ ਸਰਵਣ ਕੀਤੇ ਹਨ, ਨਾਲ ਕੀਤੇ ਹਨ। ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈ, ਦਰੋਂ ਕਰੋਂ ਚੜ੍ਹਦੀਆਂ ਕੱਲਾ ਬਖਸ਼ਿਸ਼ ਕਰਕੇ ਨਿਵਾਜਨ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਿਸ ਵਿੱਚ ਧਰਤੀ ਥਾਪ ਸੀ ਧਰਮ ਸਾ ਤਿਸ ਵਿੱਚ ਕਰਮੀ ਕਰਮੀ ਹੋਏ ਵਿਚਾਰ ਇੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਪਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ

sobre

ਤੀਜਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿ ਇਹ ਮਨ ਗਿਰਹੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਣ ਸਦਾ ਅਵਿਨਾਸੀ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥਾ ਹੋ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੀ ਬਹੁਤਾ ਪੜੈ ਉਠਾਵੈ ਭਾਰ ਰਹਾ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ ਬੂਝੋ ਭਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪਾਂਡ ਉਤਾਰੈ ਅਣਦਨ ਏਕੋ ਨਾਮ ਵਖਾਣਾ ਸਤਿਗੁਰ ਕੀ ਓ ਦੇਖਿਆ ਲੇ ਸਤਿਗੁਰ ਆਗੈ ਸੀਸ ਤਰੇ ਸਦਾ ਲਾਗ ਰਹੇ ਨਿਰਵਾਣ ਸੋ ਪੰਡਿਤ ਦਰਗਹਿ ਪਰਵਾਣ ਸਭਨਾ ਮੈਂ ਏਕੋ ਏਕ ਵਖਾਣ ਜਾਂ ਏਕੋ ਵੇਖੈ ਤਾਂ ਏਕੋ ਜਾਣ ਜਾ ਕੋ ਬਖਸੈ ਮਿਲੈ ਸੋਏ ਐਥੈ ਉਥੈ ਸਦਾ ਸੁਖ ਹੋਏ ਕਹਿਤ ਨਾਨਕ ਕਵਨ ਬਿਦ ਕਰੇ ਕਿਆ ਹੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਣਦਿਨ ਹਰ ਗੁਣ ਗਾਵੈ ਸੋਏ ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭਰਮ ਭਰਮ ਜੋਨ ਮਨ ਮੁਖ ਭਰਮਾਈ ਜਮਕਾਲ ਮਾਰੇ ਨਿਤ ਪਤ ਗਵਾਈ ਸਤਿਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨ ਪਦਾਰਥ ਦੁਬਦਾ ਖੋਇਆ ਕੌਡੀ ਬਦਲੈ ਜਾਏ ਰਹਾ ਕਰ ਕਿਰਪਾ ਗੁਰਮੁਖ ਲੱਗੈ ਪਿਆਰ ਅੰਤਰ ਭਗਤ ਹਰ ਹਰ ਉਤਾਰ ਭਵਜਲ ਸਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਿਗੁਰੂ ਸਤਿਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉ ਮੈਂ ਮਮਤਾ ਬਹੁ ਮੋਹ ਵਧਾਇਆ ਦੂਜੇ ਭਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਗਮੈ ਅਥਾਹ ਗੁਰ ਸਬਦੀ ਜਪੀਐ ਸਚ ਲਾਹ ਹਾਜ਼ਰ ਹਜੂਰ ਹਰ ਵੇ ਪਰਵਾਹ ਨਾਨਕ ਗੁਰਮੁਖ ਨਾਮ ਸਮਾਹ ਮਲਾਰ ਮਹੱਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਣਦਿਨ ਸਦ ਜਾਗੇ ਸਤਿਗੁਰ ਸੇਵਾ ਆਪ ਗਵਾਏ ਹੋ ਤਿੰਨ ਜਨ ਕੈ ਸਦ ਲਾਗੋ ਪਾਏ ਹੋ ਜੀਵਾਂ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾ ਮਾਇਆ ਮੋਹ ਗਿਆਨ ਗੁਬਾਰ ਮਨ ਮੁਖ ਮੋਹੇ ਮੁਗਦ ਗੁਬਾਰ ਅਣ ਦਿਨ ਧੰਦਾ ਕਰਤ ਵਿਹਾਏ ਮਰ ਮਰ ਜੰਮੈ ਮਿਲੈ ਸਜਾਏ ਗੁਰਮੁਖ ਰਾਮ ਨਾਮ ਲਿਵ ਲਾਈ ਕੂੜੈ ਲਾਲਚ ਨਾ ਲਪਟਾਈ ਜੋ ਕਿਛ ਹੋਵੈ ਸੋ ਸਹਿਜ ਸੁਭਾਏ ਜੋ ਕਿਛ ਹੋਵੈ ਸਹਿਜ ਸੁਭਾਏ ਹਰ ਰਸ ਪੀਵੈ ਰਸ ਨਰਸਾਏ ਕੋਟ ਮਦੈ ਕਿਸੈ ਬੁਝਾਈ ਆਪੇ ਬਖਸੇ ਦੇ ਵਡਿਆਈ ਜੋ ਧੁਰ ਮਿਲਿਆ ਸੋ ਵਿਛੁੜ ਨਾ ਜਾਈ ਨਾਨਕ ਹਰਿ ਹਰਿ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਰਹੈ ਗੁਰਸਬ ਦੀ ਆਸਿਰ ਘਰ ਬਹੈ ਮੇਰੇ ਮਨ ਕਾਹੇ ਰੋਸ ਕਰੀ ਜੈ ਲਾਹਾ ਕਲ ਜੋ ਰਾਮ ਨਾਮ ਹੈ ਗੁਰਮਤਿ ਆਂਦਿਨ ਹਿਰਦਰ ਵੀ ਜੈ ਰਹਾ ਬਾਬੀ ਹਾ ਖਿਨ ਖਿਨ ਬਿਲ ਲਾਏ ਬਿਨ ਫਿਰ ਦੇਖੇ ਨੀਂਦ ਨਾ ਪਾਏ ਹੋ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੇ ਤਾਂ ਮਿਲੈ ਸੁਭਾਏ ਨਾਮ ਹੀ ਬਿਨ ਸਹਿ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਬਿਨ ਭਾਗਾ ਨਾਮ ਨਾ ਪਾਇਆ ਜਾਏ ਬਹੁ ਬਿਨ ਸਾਕਾ ਕਰਮ ਕਮਾਏ ਰਹਿ ਗੁਣ ਬਾਣੀ ਵੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰ ਜਨਮੈ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਉਰਸਾਰ ਗੁਰਮਾਨੈ ਮਾਨੈ ਸਭ ਕੋਏ ਗੁਰਬਚਨੀ ਮਨ ਸੀਤਲ ਹੋਏ ਚੋ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਓਂਕਾਰ ਸਤਿਗੁਰ ਪ੍ਰਸਾਦ
आन दिन हर हर त्यायो हृदय मत गुरमत देव दुख विसारी सव्या समन सा बंधन टूटे हर हर प्रभ कृपा तारी नैनी हर हर लागी तारी सतगुर देख मेरा मन बिकस्यो जन हर पेट्यो बनवारी रहाओ जिन ऐसा नाम विसारिया मेरा हर हर तिसकै कुल लागी गारी हर हर तिसकै कुल प्रसूत न करियो तिस विधवा कर महतारी हर हर आन मिलावो गुर साधु जिस निस हर उतारी गुर डीठ गुर का सिख बिकसै जो बारक देख महतारी धन पिर का एक ही संग वासा विच हों मैं पीत करारी गुरपुरै हों मैं पीत तोरी जन नानक मिले बनवारी मलार महला चौथा गंगा जमुना गोदावरी सरस्वती ते करहै उत्तम धूर साधु की ताई किलविक मैल परे परे हमरै विच हमरी मैल साधु की धूर गवाई तीर्थ अड़सठ मजन नाई सत्संगत की धूर परी उड़ नेत्री सब दुर्मत मैल गुवाई रहाव जाहर नवी तपै पागीरथ यानी केदार साप्यो महसाई कांसी कृष्ण चिरावत गाऊ मिल हर जन शोभा पाई जितने तीर्थ देवी तापे सब तितने लोचे तूर साधु की ताई हर का संत मिले गुर साधु लै तिसकी धूर मुकलाई जितनी सृष्ट तुमरी मेरे स्वामी सब कितनी लोचे धूर साधु की ताई नानक लीलाट होवे जिस लिखिया तिस साधु धूर दे हर पार लंघाई मलार महला चौथा तिस जन को हर मीठ लगाना जिस हर हर कृपा कराए कराए तिसकी भूख दुख सब उतरै जो हर गुण हर उचरै जाप मान हर हर हर निस्तराए गुर के बचन करन सुनत्यावै भव सागर पार परै रहा तिस जन के हम हाट बिहाजे जिस हर हर कृपा करै हर जन को मिलिया सुख पाइय सब दुर्मत मैल हरै हर जन को हर भूख लगानी जन तृप्तै जा हर गुण बिचरै हर का जन हर जल का मीना हर बिसरत फूट मरै जिन प्रीत लाई सो जाने को कह जाने जिस मन तरै जन नानक हर देख सुख पावै सब तन की भूख टरै मिलार महला चौथा जितने जी जंत प्रभ कीने तितने सार्क तितने सिरकार दिखावै हर जन को हर दीन वडाई हर जन हर कार लावै सतगुर हर हर नाम दृढ़ावै हर बोलो गुर के सिख मेरे भाई हर पौजल जगत तरावै रहाव जो गुर को जन पूजै सेवे सो जन मेरे हर प्रभावै हर की सेवा सतगुर पूजो कर कृपा आप तरावै प्रम पूले अज्ञानी अंदले प्रम प्रम फूल तोरावै निर्जीव पूजै मड़ा सरेवै सब बिरथी काल गुवावै ब्रह्म बिंदे सो सतगुर कहिए हर हर कथा सुनावै तिस गुर को छादन भोजन पाठ पटंबर बहु विद सत कर मुख संचो तिस पुन की फिर तोट न आवै सात गुरदेव प्रतख हर मूर्त जो अमृत बचन सुनावै नानक भाग भले तिस जन के जो हर चरणी चित लावै मलार महला चौथा जिन कह हीर बस्यो मेरा सतगुर ते संत भले पल भांत तिन देखे मेरा मन बिकसै हो तिन कह सदवर जांत ज्ञानी हर बोलो दिन रात तिन की तृष्णा भूख सब उतरी जो गुरमत राम रस खांत रहा हर के दास साध सखा जन जिन मिलिया लह जाए परांत जो जल दुध भिन भिन काढ़ै चुन हंसला त्यो देही ते चुन काढ़ै साधु हो मैं तात जिनका प्रीत नाही हर हृदय ते कपटी नर नित कपट कमांत तिनको क्या कोई देखो वाले आप भी जे आप ही खांत हर का चिहन सोई हर जन का हर आपे जन मैं आप रखांत तन तन गुरु नानक समदर्सी जिन निंदा उसत तरी तरांत मलार महला चौथा अगम अगोचर नाम हर उत्तम हर कृपा ते जल हर कृपा ते जप लया सतसंगत साध पाई वड भागी संग साधु पार पया
ਮੇਰਾ ਮਨ ਅੰਦਨ ਆਨੰਦ ਪਿਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭਰਮ ਪੋ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਾਇਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹੋ ਮੈਂ ਰੋਗ ਗਿਆ ਜੋ ਆਣਦੇ ਹਿਰਦੈ ਨਾਮ ਤੇ ਆਵੇ ਸਭ ਜਨਮ ਤਿਨਾ ਕਾ ਸਫਲ ਪਾਇਆ ਉਹ ਆਪ ਤਰੇ ਸ੍ਰਿਸ ਸਭ ਤਾਰੀ ਸਭ ਕੁਲ ਪੀ ਪਾਰ ਪਿਆ ਤੁਧ ਆਪੇ ਆਪ ਪਾਇਆ ਸਭ ਜਗ ਤੁਧ ਆਪੇ ਵਸ ਕਰ ਲਿਆ ਜਨ ਨਾਨਕ ਕੋ ਪ੍ਰਭ ਕਿਰਪਾ ਧਾਰੀ ਬਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨੀ ਪੀਆ ਤ੍ਰਿਸ਼ਨਾ ਭੂਖ ਨ ਜਾਈ ਮਨ ਮੁਖ ਮੂੜ ਜਲ ਤੇ ਅਹੰਕਾਰੀ ਹਉ ਮੈਂ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੈ ਪਛਤਾਈ ਜਿਸ ਦੇ ਉਪਜੇ ਤਿਸੈ ਨ ਚੇਤੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨ ਮੁਖ ਜਨਮ ਭਇਆ ਹੈ ਬਿਰਥਾ ਆਵਤ ਜਾ ਲਜਾਤ ਲਜਾਈ ਕਾਮ ਕ੍ਰੋਧ ਡੂਬੈ ਅਭਿਮਾਨੀ ਹੋ ਮੈਂ ਵਿੱਚ ਗਲ ਜਲ ਜਾਈ ਤਿਨ ਸਿੱਧ ਨ ਬੁੱਧ ਭਈ ਮਤ ਮਦਮ ਲੋਭ ਲੈਰ ਦੁੱਖ ਪਾਈ ਗੁਰ ਬਿਹੂਣ ਮਹਾ ਦੁੱਖ ਪਾਇਆ ਜਮ ਪਕਰੇ ਬਿਰਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਹੈ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਤਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੈ ਗੁਰਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਹਿੋ ਮਿਲਾਈ ਹਮ ਲੋਹ ਗੁਰ ਨਾਮ ਬੋਹਿਤਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਸੀ ਜਾਏ ਕੂੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾ ਹਰ ਧਨ ਬਨਜੋ ਹਰ ਧਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਣ ਕਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਏ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਬਡਭਾਗੀ ਹਰ ਕਾ ਪੰਥ ਕੋ ਬਤਾਵੈ ਹਉ ਤਾ ਕੈ ਪਾਏ ਲਾਗੀ ਰਹਾਉ ਹਰ ਹਮਾਰੋ ਮੀਤ ਸਿਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੈ ਹਰ ਹਮ ਬੋਲੈ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੇਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚੁੱਪ ਦੇ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੈ ਕਿਆ ਤੂੰ ਕਰੈ ਉਪਾਏ ਤਾ ਕੋ ਕਹੋ ਪਰਵਾ ਕਾਹੂ ਕੀ ਜਿਹ ਗੋਪਾਲ ਸਹਾਏ ਬਰਸਾਏ ਮੇਘ ਸਖੀ ਘਰ ਪਾਹੁਣ ਆਏ ਮੋਹ ਦੇਨ ਦੀਨ ਕਿਰਪਾ ਨਿਧ ਠਾਕੁਰ ਨਾਮ ਨਿਧ ਠਾਕੁਰ ਨਾਮ ਨਿਧ ਨਾਮ ਸਮਾਇ ਰਹਾਉ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਨਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ ਦੁਸ਼ਟ ਵਿਦਾਰੇ ਸਾਜਨ ਰਹਿਸੇ ਮੰਦਰ ਘਰ ਅਪਣਾਏ ਜੋ ਗ੍ਰਹਿ ਲਾਲ ਰੰਗੀ ਓ ਆਇਆ ਤੋ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰ ਪੂਰੇ ਧੁਰਮ ਸਕਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁੱਖ ਨਾ ਲੱਗ ਆਏ ਮਲਾਰ ਮਹੱਲਾ ਪੰਜਵਾਂ ਖੀਰ ਆਧਾਰ ਬਾਰਿਕ ਜਬ ਹੋਤਾ ਬਿਨ ਖੀਰੈ

ਦੀਨੀ ਬਾਰਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਕ ਦਸ ਪ੍ਰਭ ਚਾਹੈ ਮੋਹਿ ਹਿਰਦੈ ਬਸੈ ਨਿਤ ਚਰਨਾ ਮਲਾਰ ਮਹੱਲਾ ਪੰਜਵਾਂ ਸਗਲ ਦੀਦੀ ਜੁਰ ਜਾਹਰ ਕਰਿਆ ਤਜੋ ਸਗਲਿਆਂ ਦੇ ਸਾਕਾਰ ਸਗਲ ਅਨਭਿਓ ਘਰ ਕਾ ਠਾਕੁਰ ਕਾ ਭਰੋਸਾ ਸੁਣੀਐ ਬਾਜੈ ਬਾਜ ਸੁਹਾਵ ਸੁਣੀਐ ਬਾਜੈ ਬਾਜ ਸੁਹਾਵੀ ਭੂਰ ਭਇਆ ਮੈਂ ਪ੍ਰੇਮ ਮੁਖ ਪੇਖੇ ਗ੍ਰਹਿ ਮੰਗਲ ਸੋਹਲਾਵੀ ਰਹਾ ਮਨੁਆ ਲਾਏ ਸਵਾਰੈ ਥਾ ਨਾ ਪੁੱਛੋ ਸੰਤਾਂ ਜਾਏ ਖੋਜਤ ਖੋਜਤ ਮੈਂ ਪਾਂ ਹੁਣ ਮਿਲਿਓ ਭਗਤ ਕਰੋ ਨਿਵ ਨਾ ਨਿਵ ਪਾਏ ਜਬ ਪ੍ਰੇ ਆਏ ਬਸੈ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਰ ਸਾਜਨ ਮੇਰੇ ਭਏ ਸੁਹੇਲੇ ਪ੍ਰਭੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਉ ਨਾਨਕ ਵਰ ਮਿਲਿਆ ਸੁਖਦਾਤਾ ਛੋੜ ਨ ਜਾਈ ਦੂਰੇ ਮਲਾਰ ਮਹੱਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕੋ ਭਰਤੇ ਕਿਰਪਾ ਨਿਧ ਛੋੜ ਆਨ ਕੋ ਪੂਜੈ ਆਤਮ ਘਾਤੀ ਹਰਤੇ ਹਰ ਬਿਸਰਤੇ ਦੁਖ ਦੁਖ ਮਰਤੇ ਅਨੇਕ ਵਾਰ ਭਰਮੈ ਬੋਜੋ ਨੀ ਟੇਕ ਨਾ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮਗਦ ਖਲ ਖਰਤੇ ਕਾਗਰ ਨਾਵ ਲੰਘੈ ਕਤ ਸਾਗਰ ਬ੍ਰਿਧਾ ਕਥਤ ਹਮ ਤਰਤੇ ਸੇਵ ਬਿਰੰਚ ਅਸੁਰ ਸੁਰ ਜੇਤੇ ਕਾਲ ਅਗਨ ਮੈਂ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾਂ ਦੁਪ ਦੇ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਹੋਏ ਬੈਰਾਗੀ ਤਿਆਗੀ ਹੋਖੀ ਇੱਕ ਖਿਨ ਤਿਸ ਬਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾ ਉਨਕੈ ਸੰਗ ਮੋਹਿ ਪ੍ਰਭ ਜਿਤਿਆਵੈ ਸੰਤ ਪ੍ਰਸਾਦ ਮੋਹਿ ਜਾਗੀ ਸੁਨ ਉਪਦੇਸ਼ ਭਏ ਮਨ ਨਿਰਮਲ ਗੁਣ ਗਾਏ ਰੰਗ ਰੰਗੀ ਇਹ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਵਡਭਾਗੀ ਮਹਾਂ ਸੁਖ ਪਾਇਆ ਬਰਨ ਨ ਸਾਕੋ ਰੇ ਨਾਨਕ ਜਨ ਭਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹਿ ਪ੍ਰੀਤਮ ਦੇਹੋ ਮਿਲਾਈ ਸਗਲ ਸਹੇਲੀ ਸੂਖ ਭਰ ਸੂਤੀ ਜਿਹ ਕਰ ਲਾਲ ਵਸਾਈ ਰਹਾ ਮੋਹ ਅਵਗੁਣ ਪ੍ਰਭ ਸਦਾ ਦਿਆਲਾ ਮੋਹਿ ਨਿਰਗੁਣ ਕੀਆ ਚਤੁਰਾਈ ਕਰੋ ਬਰਾਬਰ ਜੋ ਪ੍ਰਭ ਪ੍ਰੇ ਸੰਗਰਾਤੀ ਇਹੋ ਮੈਂ ਕੀ ਠੀਠਾ ਠੀਠਾਈ ਭਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਿਗੁਰ ਪੁਰਖ ਸੁਖਦਾਈ ਇਕ ਨਿਮਕ ਮੈਂ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰਹਿਣ ਬਿਹਾਈ ਮਿਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਲਮ ਨਾ ਲਾਓ ਬਰਸ ਪਿਆਰੇ ਮਨ ਸੁਧਾਰੇ ਹੋਏ ਆਨੰਦ ਸਦਾ ਮਨ ਚਾਓ ਰਹਾਓ ਹਮ ਤੇਰੀ ਧਰ ਸੁਆਮੀਆਂ ਮੇਰੇ ਤੂੰ ਕਿਉਂ ਮਨੋ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋ ਨਹੀਂ ਬਿਨ ਪਰਤਾਰੇ ਮੈਨੂੰ ਸੁਣਿਓ ਜਬ ਠਾਕੁਰ ਮੇਰੇ ਬੇਗ ਆਇਓ ਕਿਰਪਾ ਤਿਕ ਧਾਰੇ ਕਉ ਨਾਨਕ ਮੇਰੋ ਬਣਿਓ ਸੁਹਾਗੋ ਪ੍ਰਭ ਸੋਭਾ ਭਲੇ ਅਚਾਰ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਧਿਆਏ ਦੁਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੂਰਤਿ ਹਿਰਦੈ ਬਸਾਇ ਰਹਾਉ ਦੁਸ਼ਮਣ ਹਤੇ ਦੁਖੀ ਸਭ ਵਿਆਪੇ ਹਰ ਸਰਣਾਈ ਆਇਆ ਰਾਖਨ ਹਾਰੈ ਹਾਰਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਵਿੱਚ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬੌੜ ਦੁਖ ਨਾ ਥੀਆ ਮਲਾਰ ਮਹੱਲਾ ਪੰਜਵਾਂ ਪ੍ਰਭ ਮੇਰੇ ਪ੍ਰੀਤਮ ਪ੍ਰਾਣ ਪਿਆਰੇ ਪ੍ਰੇਮ ਭਗਤ ਅਪਨੋ ਨਾਮ ਦੀ ਜੈ ਦਿਆਲ ਅਨੁਗ੍ਰਹ ਧਾਰੇ ਰਾਵ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾ ਪੈ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਬਿਸ਼ਰਤ ਮਰਨ ਜੀਵਨ ਹਰ ਮਿਲਤੇ ਜਨ ਕੋ ਦਰਸ਼ਨ ਦੀ ਜੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀ ਜੈ ਮਲਾਰ ਮਹੱਲਾ ਪੰਜਵਾਂ ਆਪੇ ਆਪਣੇ ਪ੍ਰੀਤਮ ਸਿਓ ਬਨਿਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਘ ਸੁਖਦਾਈ ਰਹਾਓ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਉਦੋਤ ਭਇਓ ਪੂਰਨ ਭਾਵੀ ਕੋ ਭੇਟੇ ਪਰਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਿਨਾ ਸੇ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਕਟਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾਂ ਕਨ ਹਰ ਬਰਸ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾ ਮਿਟੇ ਕਲੇਸ਼ ਤ੍ਰਿਸ਼ਨ ਸਾਬੂ ਜੀ ਪਾਰ ਬ੍ਰਾਹਮਣ ਧਿਆਇਆ ਸਾਧ ਸੰਗ ਜਨ ਮਰਨ ਵਾਰੇ ਬੌਰ ਨ ਕਥੋ ਧਾਇਆ ਮਨ ਤਨ ਨਾਮ ਨਰਾਇਣ ਰਾਤੋ ਚਰਨ ਕਮਲ ਲਿਵ ਲਾਇਆ ਅੰਗੀਕਾਰ ਕੀਓ ਪ੍ਰਭ ਆਪਣਾ ਨਾਨਕ ਦਾ ਸਰਣ ਆਇਆ ਮਲਾਰ ਮਹੱਲਾ ਪੰਜਵਾਂ ਬਿਛੁਰਤ ਕਿਉ ਜੀਵੈ ਵੇ ਜੀਵਨ ਚਿਤੈ ਉਲਾਸ ਆਸ ਮਿਲਵੇ ਕੀ ਚਰਨ ਕਮਲ ਰਸ ਪੀਵਨ ਰਹਾਓ ਜਿਨ ਕੋ ਪਿਆਸ ਤੁਮਰੀ ਪ੍ਰੀਤਮ ਤਿਨ ਕੋ

ਲੱਥੇ ਪੜਥੂ ਪੜਥੂ ਪਾਏ ਗੁਰਮੁਖ ਮੱਚਿਆ, ਮਨੁੱਖ ਮਾਰੇ ਪਛਾੜ ਮੂਰਖ ਕੱਚਿਆ, ਆਪ ਭਿੜੈ ਮਾਰੇ ਆਪ, ਆਪ ਕਾਰਜ ਰਚਿਆ, ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ, ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ, ਸਤ ਸੰਗਤ ਮੇ ਲਾਭ ਜਿੱਥੈ ਹਰ ਗੁਣ ਸਦਾ ਪਛਾ ਵਖਾਣੀਐ, ਨਾਨਕ ਸੱਚਾ ਸਬਦ ਸਲਾਹ ਸੱਚ ਪਛਾਣੀਐ, ਸਲੋਕ ਮਹੱਲਾ ਤੀਜਾ। ਊ ਨਮੂ ਨਮ ਆਇਆ ਅਵਰ ਕਰੇਂਦਾ ਵਨ, ਕਿਆ ਜਾਣਾ ਤੇ ਸਾਸਿਓ ਕੇਵਰ ਹਸੀ ਰੰਗ, ਰੰਗ ਰਹਿਆ ਤਿਨ ਕਾਮਣੀ, ਜਿਨ ਮਨ ਭਉ ਭਾਉ ਹੋਏ, ਨਾਨਕ ਭਏ ਭਾਏ ਬਾਹਰੀ, ਤਿੰਨ ਤਨ ਸੁਖ ਨਾ ਹੋਏ। ਮਹੱਲਾ ਤੀਜਾ।

ਹੋਈ। ਦੋਵੇ ਤਰਫਾਏ ਉਪਾਏ ਇੱਕ ਵਰਤਿਆ, ਭੇਦ ਬਾਣੀ ਵਰਤਾਏ ਅੰਦਰ ਵਾਦ ਘੱਤਿਆ, ਪਰ ਵਿਰਤ ਨਿਰਵਿਰਤ ਹਾਠਾ ਦੋਵੇ ਵਿੱਚ ਧਰਮ ਫਿਰਾਏ ਰਹਿ ਬਾਰਿਆ, ਮਨ ਮੁਕੱਚੇ ਕੂੜਿਆ ਰਤਨੀ ਨੇਚੋ ਦਰ ਗਏ ਹਾਰਿਆ। ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ, ਸੱਚੇ ਅੰਦਰ ਮਹਿਲ ਸ਼ਬਦ ਸਵਾਰਿਆ, ਸੇ ਭਗਤ ਤੁਧ ਭਾਉਂਦੇ ਸੱਚੇ ਨਾਇ ਪਿਆਰਿਆ, ਸਤਿਗੁਰ ਸੇਵਨੇ ਆਪਣਾ ਤਿੰਨਾ ਵਿਟੋ ਹਉ ਵਾਰਿਆ। ਸਲੋਕ ਮਹਲਾ ਤੀਜਾ। ਉਨਮ ਉਨਮ ਆਇਆ ਵਰਸਾ ਲਾਏ ਝੜੀ, ਨਾਨਕ ਭਾਣਾ ਚੱਲੈ ਕੰਤ ਕਹਿ ਸੋ ਮਾਣੇ ਸਦਾ ਰਲੀ। ਮਹਲਾ ਤੀਜਾ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾਹੇ, ਜਿਨੇ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ, ਤਿਸਨੋ ਮਨ ਵਸਾਏ ਸੀ ਜਾ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ ਸਭ ਕਰਨ ਭਲਾ ਕਰੇ। ਪੌੜੀ। ਸੋ ਹਰ ਸਦਾ ਸਿਰੇ ਵੀ ਹੈ ਜਿਸ ਕਰਤ ਨਾ ਲਾਗੈ ਵਾਰ, ਯਾ ਡਾਣੇ ਆਕਾਸ ਕਰ ਖਿਨ ਮੈਟਾਏ ਉਸਾਰਨ ਹਾਰ, ਆਪੇ ਜਗਤ ਉਪਾਏ ਕਹੇ ਕੁਦਰਤ ਕਰੇ ਵਿਚਾਰ, ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ, ਗੁਰਮੁਖ ਪਤ ਸਿਉ ਲੇਖਾ ਨਿਬੜੈ ਬਖਸੇ ਸਿਫਤ ਭੰਡਾਰ, ਉਥੇ ਹੱਥ ਨਾ ਅੱਪੜੈ ਕੂਕ ਨਾ ਸੁਣੀਐ ਪੁਕਾਰ, ਉਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ, ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਸਲੋਕ ਮਹਲਾ ਤੀਜਾ। ਬਾਬੀ ਹਾ ਜਿਸ ਨੂੰ ਤੂੰ ਪੁਕਾਰਦਾ, ਤਿਸ ਨੂੰ ਲੋਚੈ ਸਭ ਕੋਇ, ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰਿਣ ਹਰਿਆ ਹੋਏ, ਗੁਰਪ੍ਰਸਾਦੀ ਪਾਈ ਐ ਵਿਰਲਾ ਬੂਝੈ ਕੋਏ, ਬਹਿੰਦਿਆਂ ਉੱਠਦਿਆਂ ਨਿਤ ਧਿਆਈ ਐ ਸਦਾ ਸਦਾ ਸੁਖ ਹੋਏ, ਨਾਨਕ ਅੰਮ੍ਰਿਤ ਸਦ ਹੀ ਵਰਸਦਾ, ਗੁਰਮੁਖ ਦੇਵ ਐ ਹਰ ਸੋਏ। ਮਹੱਲਾ ਤੀਜਾ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਇੰਦ੍ਰੈ ਨੂੰ ਫੁਰਮਾਇਆ ਬੁੱਠਾ ਸ਼ੈਬਰ ਲਾਏ, ਅੰਨ ਧਨ ਉਪਜੈ ਬਹੁ ਘਣਾ ਕੀਮਤ ਕਹਿਣ ਨਾ ਜਾਏ, ਨਾਨਕ ਨਾਮ ਸਲਾਹ ਤੂੰ ਸਭਨਾ ਜੀਆਂ ਦਿੰਦਾ ਰਿਜਕ ਸੰਭਾਹੇ, ਜਿਤ ਖਾਦੈ ਸੁਖ ਉਪਜੈ ਫਿਰ ਦੁੱਖ ਨਾ ਲਾਗੈ ਆਏ। ਪੌੜੀ। ਹਰ ਜੀਉ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ, ਦੂਜੈ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਏ, ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ, ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ, ਹੋ ਬਲਿਹਾਰੀ ਤਿਨ ਕਹੋ ਜੋ ਹਰ ਚਰਨੀ ਚ ਜੋ ਹਰ ਚਰਨੀ ਰਹੇ ਲਿਵਲਾਏ, ਜਿਉ ਜਲ ਮੈਂ ਕਮਲ ਲਿਪਤ ਹੈ ਐਸੀ ਬਣਤ ਬਣਾਏ, ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋ ਆਪ ਗਵਾਏ, ਤਿਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕਹੇ ਅੰਕ ਸਮਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸਲਾਹੀ ਹੈ ਜਿਸ ਵਸ ਸਭ ਕਿਛ ਹੋਏ, ਤਿਸੈ ਸਰੇ ਵੋ ਪ੍ਰਾਣੀ ਹੋ ਤਿਸ ਬਣਿਆ ਵਰਨਾ ਕੋਏ, ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ, ਸਹਿਸਾ ਮੂਲ ਨਾ ਹੋਵੇ ਸਭ ਚਿੰਤਾ ਵਿੱਚੋ ਜਾਏ, ਜੋ ਕਿਛ ਹੋਏ ਸੋ ਉਪਜੈ ਹੋ ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ, ਸੱਚਾ ਸਾਹਿ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ, ਨਾਨਕ ਤਿਨ ਕਾ ਆਖਿਆ ਆਪ ਸੁਣੇ ਜੇ ਲਈਨ ਪੰਨਾ ਪਾਏ। ਮਹੱਲਾ ਤੀਜਾ। ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ, ਗੁਰਮੁਖ ਜਿਨੀ ਬੂਝਿਆ ਹਰੇ ਅੰਮ੍ਰਿਤ ਰੱਖਿਆ ਉਰਧਾਰ, ਹਰੇ ਅੰਮ੍ਰਿਤ ਪੀ ਵੈਸਦਾ ਰੰਗ ਰਾਤੇ ਹੋ ਮੈਂ ਤ੍ਰਿਸ਼ਨਾ ਮਾਰ, ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ, ਨਾਨਕ ਗੁਰਮੁਖ ਨਦਰੀ ਆਇਆ ਹਰੇ ਆਤਮ ਰਾਮ ਮੁਰਾਰ। ਪੌੜੀ। ਅਤੁਲ ਕਿਉਂ ਤੋਲੀਐ ਵਿਣ ਤੋਲੇ ਪਾਇਆ ਨਾ ਜਾਏ, ਗੁਰ ਕੈ ਸਬਦ ਵਿਚਾਰੀਐ ਗੁਣਮੈ ਰਹਿ ਸਮਾਏ, ਆਪਣਾ ਆਪ ਆਪ ਤੋਲ ਸੀ ਆਪੇ ਮਿਲੈ ਮਿਲਾਏ, ਤਿਸ ਕੀ ਕੀਮਤ ਨਾਮ ਪਵੈ ਕਹਿਣਾ ਕਿਛੂ ਨਾ ਜਾਏ, ਹੋ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਏ, ਜਗਤ ਮੁਸੈ ਅੰਮ੍ਰਿਤ ਲੁੱਟੀਐ ਮਨਮੁਖ ਬੂਝ ਨਾ ਪਾਏ, ਵਿਣ ਨਾਵੈ ਨਾਲ ਨਾ ਚਲਸੀ ਜਾਸੀ ਜਨਮ ਗਵਾਏ, ਗੁਰਮਤੀ ਜਾਗੇ ਤਿਨੀ ਘਰ ਰੱਖਿਆ ਦੂਤਾ ਕਾ ਕਿਛ ਨਾ ਵਸਾਏ। ਸਲੋਕ।

ਨਾਨਕ ਹੁਕਮ ਮੰਨਿਆ ਤੇ ਕੁਤਰੈ ਚਿੜੈ ਚਵਗਲ ਵਨ ਮਹੱਲਾ ਤੀਜਾ ਬਾਬੀ ਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਇ ਫਿਰਾਏ ਜਲ ਕੀ ਸਾਰ ਨ ਜਾਣੀ ਤਾਂ ਤੂੰ ਫੂਕਣ ਪਾਹੇ ਜਲ ਥਲ ਚੌ ਦਿਸ ਵਰਸਦਾ ਖਾਲੀ ਕੋ ਥਾਉ ਨਾ ਹੈ ਇਹ ਤੈ ਜਲ ਵਰਸਦਾ ਹੈ ਤਿਖ ਮਰੈ ਭਾਗ ਤੇ ਨਾ ਕੇ ਨਾਹੇ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਤੇ ਆਏ ਤੁਝੈ ਸਮਾਇਆ ਜੁਗ ਛੱਤੀ ਗੁਬਾਰ ਤੇ ਸਹੀ ਪਾਇਆ ਜਲਾ ਬੇਬੇ ਅਸਰਾਲ ਤਿਨੈ ਵਰਤਾਇਆ ਨੀਲਾ ਨੀਲਾ ਗਮ ਸੁਰਜੀਤ ਸਵਾਇਆ ਅਗਨ ਉਪਾਈ ਵਾਦ ਭੁੱਖ ਤਿਹਾਇਆ ਦੁਨੀਆ ਕੈ ਸਿਰਕਾਲ ਦੂਜਾ ਪਾਇਆ ਰੱਖੈ ਰੱਖਣ ਹਾਰ ਜਨ ਸ਼ਬਦ ਬੁਝਾਇਆ ਸਲੋਕ ਮਹਲਾ ਤੀਜਾ ਇਹ ਜਲ ਸਭ ਤੈ ਵਰਸਦਾ ਵਰਸੈ ਭਾਏ ਸੁਭਾਏ ਸੇ ਬਿਰਖਾ ਹਰਿਆਵ ਲੈ ਜੋ ਗੁਰਮੁਖ ਰਹਿ ਸਮਾਏ ਨਾਨਕ ਨਦਰੀ ਸੁਖ ਹੈ ਇਹਨਾਂ ਜਨਤਾ ਕਾ ਦੁੱਖ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹਿ ਸਮਾਏ ਨਾਨਕ ਜਿਨ ਕੋ ਨਦਰ ਕਰੇ ਨਾ ਤਾਂ ਇਹ ਧਨ ਪੱਲੇ ਪਾਏ ਪੌੜੀ ਆਪ ਕਰਾਏ ਕਰੇ ਆਪ ਹੋ ਕੈਸੇ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਜੋ ਤਿਸ ਭਾਵੈ ਸੋ ਥੀਐ ਹੋਮ ਹੁਕਮ ਕਰੇ ਗੁਵਾਰ ਆਪ ਛਡਾਏ ਛੁੱਟੀਐ ਆਪ ਛਡਾਏ ਛੁੱਟੀਐ ਆਪੇ ਬਖਸਨਹਾਰ ਆਪੇ ਵੇਖੈ ਸੁਣੈ ਆਪ ਸਭ ਸਹਿ ਦੇ ਆਧਾਰ ਸਭ ਮੈਂ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖਾ ਵਿਚਾਰੀਐ ਲੱਗੈ ਸੱਚ ਪਿਆਰ ਨਾਨਕ ਕਿਸਨੋ ਆਖੀਐ ਆਪੇ ਦੇਵਣਹਾਰ ਵਾਹਿਗੁਰੂ ਜੀ ਠੀਕ ਸਤਨਾਮ ਸ੍ਰੀ ਵਾਹਿਗੁਰੂ ਜੀ।

三十八，三十一，三十九。

ਕਮਲ ਸਿਰਫ ਦੀ ਮਾਂ।

دنیا سے باہر پانچوں بنا جان سمندر

ਕਰਮ ਖੰਡ ਕਾ

ಕ್ಷೇತ್ರ ಸಂತು

ਮਰਦ ਮਨ ਮੋਦਤ ਫੈਕਟਰੀ ਹੈ ਸੁਰਾਂ ਦਾ ਸੁਤ

برسا جب آد سٹ جگاد سٹ ہے بھی سٹ نانک ہوسی

ਵੇਖਾ

ਸਾਲਾਂ ਦੀ ਸਲਾਹ ਹੈ ਨਦੀਆਂ ਤੇ ਬਾਹਰ ਸੋਮਣਾ ਜਾਣ ਸਮੁੰਦਰ ਚਾ ਸਰਦਾ ਕੀੜੀ ਪੁੱਲ ਨਾਉਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ

ਤੇ ਸਭ ਕੁਪੈਨ ਰਹਿਦਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਨਹੀਂ ਦਾ ਇੱਥੇ ਅੰਦੂਪ ਦੂਪ ਕਰਦਾ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣਾ ਹੋਰ ਆਸਣ

ਸੁਹਿਤ ਧਰਤੀ ਥਾਪੀ ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਵੈ ਕੱਚ ਖਾਈ ਉੱਥੇ

소용이

ਮਨ ਸੁਰਾਂ ਦਾ ਕਿਸਤ

ਗਣੀ ਸਲੋਕ ਮਹੱਲਾ ਤੀਜਾ ਬਾਬੀ ਹਾ ਖਸਮੈ ਕਾ ਮਹਿਲ ਨ ਜਾਣਹੀ ਮਹਿਲ ਦੇਖ ਅਰੇ ਦਾਸ ਪਾਏ ਆਪਣੇ ਭਾਣੇ ਬਹੁਤਾ ਬੋਲ ਹੈ

ਆਪਣਾ ਜਗ ਤੈ ਕੀ ਸਿੱਖ ਜਾਏ। ਬਬੀਹਾ ਪਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਪਾਏ। ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ। ਗੁਰ ਸਭ ਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ। ਨਾਨਕ ਜਿਸ ਬਿਨ ਚਸਾ ਨ ਜੀਵ ਦੀ ਸੋ ਸਤਿਗੁਰ ਦੀਆ ਮਿਲਾਏ। ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ

ਭਤੀਜਾ ਬਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨ ਹੋਵਈ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨੇ ਦਾਨ ਨਾਨਕ ਗੁਰਮੁਖ ਬਖਸ ਲੈ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗਤ ਉਪਾਏ ਕੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨ ਧਰੇ ਪਿਆਰ ਗੁਣ ਛੋੜ ਔਗਣ ਕਮਾਵਦੇ ਦਰਗਹਿ ਹੋਏ ਖੁਆਰ ਜੂਏ ਜਨਮ ਤਿਨੀ ਹਾਰਿਆ ਕਿਤ ਆਏ ਸੰਸਾਰ ਸੱਚੇ ਸ਼ਬਦ ਮਨ ਮਾਰਿਆ

ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਕਹ ਲਿਆ ਉਹ ਨ ਸਕੈ ਜਮਕਾਲ ਸੱਚਾ।

ਤੀਜਾ ਸਾਵਣ ਸਰਸੀ ਕਾਮਣੀ ਗੁਰਸਬ ਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਪਿਆਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਹਰੀ ਜਿਸ ਦੂਜੇ ਪਾਏ ਪਿਆਰ ਨਾਨਕ ਫਿਰ ਕੀ ਸਾਰ ਨ ਜਾਣੀ ਸਭ ਸਿਗਾਰ ਖੁਆਰ ਪੌੜੀ ਸੱਚਾ ਅਲਖ ਅਪੇਉ ਹੱਠ ਨਾ ਪਤੀ ਪਤੀ ਜਈ ਇੱਕ ਗਾਵ ਹੈ ਰਾਗ ਪਰਿਆ ਰਾਗ ਨਾ ਪੀਜਈ ਇੱਕ ਨੱਚ ਨੱਚ ਪੂਰ

सच सावणी सच नाओ मैं महदूद लिखाया खसमें कै दर जाए दुनिया के दर।

ਇੱਕ ਦੁਨੀਆ ਚਾਰ ਦਿਹਾੜੇ ਸੁਖ ਕੀਤੇ ਦੁੱਖ ਹੋਈ ਗਲਾ ਵਾਲੇ ਹੈਨ ਕਣੇ ਕਨੇਰੇ

ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜਾਏ ਤਾਂ ਲੱਗੈ ਦੁੱਖ ਨਾਨਕ ਸੱਚੇ ਨਾਮ ਬਿਨ

ਬੰਦ ਰਵਾਣੀਆ ਬੱਦੇ ਛੁੱਟ ਹੈ ਸੱਚ ਸੱਚ ਪਛ ਪਛਾਣੀਐ ਲਿਖਿਆ ਪੱਲੇ ਪਾਏ

ਪਾਈਐ ਜਿਸ ਦਾ ਅੰਤ ਨ ਪਾਰਾ ਵਾਰ। ਮਨਮੁਖ ਪੈ ਕੀ ਸਾਰ ਨ ਜਾਣਨੀ, ਤ੍ਰਿਸ਼ਨਾ ਜਲਤੇ ਕਰੇ ਪੁਕਾਰ। ਨਾਨਕ ਨਾਵੈ ਹੀ ਤੇ ਸੁਖ ਪਾਇਆ, ਗੁਰਮਤੀ ਉਰਤਾਰ। ਸਲੋਕ ਮਹੱਲਾ ਪਹਿਲਾ। ਰੂਪੇ ਕਾਮੈ ਦੋਸਤੀ, ਭੁੱਖੇ ਸਾਧੈ ਗੰਡ। ਲੱਭੈ ਮਾਲੈ ਕੁੱਲ ਮਿਲ ਮਿਚਲ, ਉਂਗੇ ਸੋੜ ਪਲੰਗ। ਪੌਂਕੈ ਕੋਪ ਖੁਆਰ ਹੋਏ, ਫੱਕੜ ਪਿੱਟੇ ਅੰਧ। ਚੁੱਪੈ ਚੰਗਾ ਨਾਨਕਾ, ਵਿਣ ਨਾਵੈ ਮੋਇ ਕੰਧ। ਮਹੱਲਾ ਪਹਿਲਾ। ਰਾਜ ਮਾਲ ਰੂਪ ਜਾਤ, ਜੋਬਨ ਪੰਜੇ ਠੱਗ। ਇਨੀ ਠੱਗੀ ਜਗ ਠਗਿਆ,

ਕਾਸੀ ਇੱਕ ਦਰਨ ਰਹਿਣ ਵਜ਼ੀਰ ਇੱਕ ਨਾ ਵੱਡੀ ਆਰਜਾ ਇੱਕ ਮਰ ਹੋਹੇ ਜਹੀਰ ਇੱਕ ਦੇਖਾ ਹੈ ਨ ਖੁੱਟੈ ਨਾਹੀ ਇੱਕ ਸਦਾ ਫਰੇ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਇੱਕ ਸੱਚ

ਪਹਿਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੋਹੇ ਮਿਲਿਆ ਹੱਡ ਚਮਤ

ਮਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੈ ਕਿਸਮੈ ਪਾਪ ਸਮਾਣੇ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆ ਕੀ ਬਾਣੇ ਮਾਸ ਛੋੜ ਬੈਸ ਨੱਕ।

ਬਹਿਣਾ ਜਿਨ ਮਨ ਸੱਚਾ ਪਾਇਆ। ਸਲੋਕ ਮਹੱਲਾ ਪਹਿਲਾ। ਨਾਨਕ ਮਾਇਆ ਕਰਮ ਬਿਰਖ, ਫਲ ਅੰਮ੍ਰਿਤ ਫਲ ਵਿਸ, ਸਭ ਕਾਰਣ ਕਰਤਾ ਕਰੇ ਜਿਸ ਖਵਾਲੇ ਤਿਸ। ਮਹੱਲਾ ਦੂਜਾ। ਨਾਨਕ ਦੁਨੀਆ ਕਿਆ ਵਡਿਆਈਆਂ, ਅੱਗੀ ਤੇਤੀ ਜਾਲ, ਇੰਨੀ ਜਲਾਈ ਨਾਮ ਵਿਸਾਰਿਆ, ਇੱਕ ਨ ਚੱਲਿਆ ਨਾਲ ਪੌੜੀ ਸਿਰ ਸਿਰ।

ਕੰਨ ਚੜਿਆ ਨਸਚੀ ਸਤਿਗੁਰ ਬੋਹਿਥ ਬੇੜ ਸੱਚਾ ਰੱਖਤੀ ਅਗਨ ਪੱਖੇ ਪੜਹਾੜ ਅੰਦਨ ਪੱਖਸੀ ਫਾਥਾ ਚੁਗੈ ਚੋਗ ਹੁਕਮੀ ਛੁੱਟਸੀ ਕਰਤਾ ਕਰੇ ਸੁਹੋਗ ਕੂੜਨ ਖੁੱਟਸੀ ਸਲੋਕ ਮਹੱਲਾ ਪਹਿਲਾ ਘਰ ਮੈਂ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਪੰਜ ਸ਼ਬਦ ਤੁਨਕਾਰ ਤੁਨ ਤਹਿ ਬਾਜੇ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤਹਿ ਖੰਡ ਮੰਡ

ਜੋ ਮੁਕਤ ਦੇਹੁਗੈ ਮੁਕਤ ਨਾ ਜਾਣੈ ਕੋਇਲਾ ਇਹ ਪੰਡਿਆ ਮੂੰਹ ਕੋ ਢੇਡ ਕਹਿਤ ਤੇਰੀ ਪੈਜ ਵਿਚੁੰਡੀ ਹੋਇਲਾ ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਅਤ ਪਜ ਭਇਓ ਅਪਰਾਲ ਅਪਾਰਲਾ ਫੇਰ ਦਿਆ ਦੇਹਰਾ ਨਾਮੇ ਕੋ ਪੰਡਿਅਨ ਕੋ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ।

ਜਾਕੇ ਕੁਟੰਬ ਕੇ ਢੇਡ ਸਭ ਢੂਰ ਟਵੰਤ ਫਿਰ ਹੈ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਬਿਪਰ ਕਹੇ ਡੰਡੋਤ ਤਿਨ ਤਨੈ ਰਵਿਦਾਸ ਦਾਸਨ ਦਾਸਾ ਮਲਾਰ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਿਤ ਉਧਰਿਆ ਮਨੁਆ ਚਲੇ ਚਲੇ ਬਹੁ ਬਹੁ ਬਿਦ ਮਿਲ ਸਾਧੂ ਬਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਬਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਹੋਮੇ ਦੁਰਤ ਗਿਆ ਸਭ ਨੀਕਰ ਜਿਉ ਸਾਬੁਨ ਕਾਪਰ ਕਰਿਆ ਮਸਤਕ ਲਾਟ ਲਿਖਿਆ ਤੁਰ ਠਾਕੁਰ ਗੁਰ ਸਤਗੁਰ ਚਰਨ ਉਰਤਰਿਆ ਸਭ ਦਾਲਦ ਦੁਖ ਭੰਜ ਪ੍ਰਭ ਪਾਇਆ

ਭਾਗ ਤਿੰਨ ਲਿਓਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹੋ ਬਲ ਬਲੇ ਹੋ ਬਲ ਬਲੇ ਜਨ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੁੱਲਾਂ ਚੱਕਾਂ ਦੇ

Thank you.

ਚੱਲ ਕੇ ਪੱਖੀ ਤੋ ਸੁਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਬਰ ਦੁੱਖ ਗਵਾਏ ਜੀਓ, ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਤ ਜਾਓ, ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ।

ਜਲਟੋ ਵੋ ਇਸ ਸੀਸ ਕਰ ਘਰ ਪਗ ਪਖਲਾਵੋ ਬਾਰ ਜਾਓ ਲਖ ਬੇਰੀਆਂ ਦਰਸ ਪੇਖ ਜੀਵਾਵੋ ਕਰੋ ਮਨੋਰਥ ਮਨੇ ਮੈਂ ਕਰੋ ਮਨੋਰਥ ਮਨੇ ਮੈਂ ਆਪਣੇ ਪ੍ਰਭ ਤੇ ਪਾਵੋ ਦਿਓ ਸੁਹਣੀ ਸਾਧ ਕੇ ਬੀਜਨ ਢੋ ਲਾਵੋ ਰਹਾਓ ਅੰਮ੍ਰਿਤ ਗੁਣ ਸੰਤ ਬੋਲ ਤੇ ਸੁਣ ਮਨੇ ਪਿਲਾਵੋ ਊਹਾਂ ਰਸ ਮੈਂ ਸ਼ਾਂਤ ਤ੍ਰਿਪਤ ਹੋਏ ਬਿਖੇ ਜਲਨ ਬਜਾਵੋ ਜਬ ਭਗਤ ਕਰੇ ਸਤ ਮੰਡਲੀ ਤਿਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਥ ਬੈਠਥ ਜਪੋ ਨਾਮ ਇਹ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨ

ਸਾਧ ਸੰਗ ਕੇ ਸੰਗ ਵਸੇ ਵਡ ਭਾਗੀ ਪਾਏ ਸੁਣ ਸੁਣ ਜੀ ਵੇ ਦਾਸ ਤੂੰ ਬਾਣੀ ਜਨੇ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਰਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕੱਛ ਸਭ ਪ੍ਰਭ ਕੇ ਹਾਥ ਸਰਵ ਸੁਖ ਨਾਨਕ ਪਾਏ ਸਭ ਸੰਤਨ ਸਾਥ ਬਲਾਵਲ ਮਹੱਲਾ ਪੰਜਵਾਂ

ਸੰਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਣ ਜੋਗ ਰਹਾਉ। ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ, ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨ ਜਾਪੇ। ਹਰ ਹਰ ਹਰ ਹਰ ਜਾਪੀਏ ਅੰਤਰ ਲਿਵ ਲਾਈ, ਕਿਲ ਵਿਖ ਉਤਰੇ ਸ਼ੁੱਧ ਹੋਏ ਸਾਧੂ ਸਰਣਾਈ। ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ, ਮਹਾਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ। ਬਲਾਵਲ ਮਹੱਲਾ ਪੰਜਵਾਂ, ਪੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਈ, ਪੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਈ ਸ਼ਾਂਤ, ਨਾਮ ਜਪਤ ਗੋਬਿੰਦ ਕਾ ਬਿਨਸੇ ਭ੍ਰਮ ਭਾਂਤ। ਗੁਰਪੂਰਾ ਜਿਸ ਭੇਟਿਆ ਤਾ ਕੇ ਸੁਖ ਪਰਵੇਸ਼, ਮਨ ਕੀ ਮਤ ਤਿਆਗੀਏ ਸੁਣੀਏ ਉਪਦੇਸ਼ ਰਹਾਉ। ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਦਾਤਾਰ, ਮਨ ਤੇ ਕਬੂ ਨਾ ਬੀਸਰੈ ਸੋ ਪੁਰਖ ਅਪਾਰ। ਚਰਨ ਕਮਲ ਸਿਉ ਰੰਗ ਲਗਾ ਅਚਰਜ ਗੁਰਦੇਵ, ਜਾਗੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ। ਨਿਧ ਨਿਧਾਨ ਅੰਮ੍ਰਿਤ ਪਿਆ ਮੰਤਨ ਆਨੰਦ, ਨਾਨਕ ਕਬੂ ਨ ਬੀਸਰੇ ਪ੍ਰਭ ਪਰਮਾਨੰਦ। ਬਲਾਵਲ ਮਹੱਲਾ ਪੰਜਵਾ, ਕ੍ਰਿਸ਼ਨ ਪੂਜੀ ਮਮਤਾ ਗਈ ਨਾਠੇ ਪੈ ਭਰਮ, ਹਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮ। ਗੁਰਪੂਰਾ ਆਰਾਧਿਆ ਬਿਨਸੀ ਮੇਰੀ ਪੀਰ, ਮੰਤਨ ਸਭ ਸੀਤਲ ਪਿਆ ਪਾਇਆ ਸੁਖਬੀਰ ਰਹਾਉ। ਹਰ ਜਪ ਸੋਵਤ ਹਰ ਜਪ

ਹਰ ਭਗਤਾ ਕਾ ਆਸਰਾ ਅੰਨ ਹੀ ਠਾਉ ਤਾਣ ਦੀਵਾਨ ਪਰਵਾਰ ਧਨ ਪ੍ਰਭ ਮੇਰਾ ਤੇਰਾ ਨਾਉ ਕਰ ਕਿਰਾ ਪ੍ਰਭ ਆਪਣੀ ਆਪਣੇ ਦਾਸ ਰੱਖ ਲੀਏ ਨਿੰਦਕ ਨਿੰਦਾ ਕਰੇ ਪਚੇ ਜਮਕਾਲ ਗਰਸੀਏ ਰਹਾਉ ਸੰਤਾ ਏਕ ਧਿਆਵਣਾ ਦੂਸਰ ਕੋ ਨਾਹੀ ਏ ਕਿਸੇ ਆਗੇ ਬੇਨਤੀ ਰਵਿਆ ਸਰਬ ਥਾਈ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕੋ ਪਾ ਨਾਹੇ ਬਲਾਵਲ ਮਹੱਲਾ ਪੰਜਵਾਂ ਬੰਧਨ ਕਾਟੇ ਸੇਵ ਪ੍ਰਭੂ ਜਾ ਕੇ ਕਲ ਹਾਥ ਅਵਰ ਕਰਮ ਨਹੀਂ ਛੂਟੀਏ ਰਾਖੋ ਹਰਨਾਥ ਤੋ ਸਰਨਾਗਤ ਮਾਧਵੇ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹੋ ਆਸਾ ਪਰਮ ਬੇਕਾਰ ਮੋ ਤੁਮਾਰੇ ਜੋ ਤੂੰ ਰਾਖਿਓ ਤੋ ਰਹਾਂ ਪ੍ਰਭ ਅਗਮ ਪਾਰੇ ਕਰਨਕਾਰ ਸਮਰੱਥ ਪਵ ਦੇ ਆਪਣਾ ਨਾਉ ਨਾਨਕ ਧਰੀਏ ਸਾਧ ਸੰਗ ਹਰ

ਨੀਰਜ ਸੇਤ ਜੇ ਉਤਪਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਣ ਸਰਬ ਫਲ ਰਵੀਏ ਹਰ ਨਿਰਤ ਹਮ ਤੇ ਕਛੂ ਨਾ ਹੋਵਣਾ ਸਰਨ ਪ੍ਰਭ ਸਾਥ ਮੋਹ ਮਗਰ ਕੂਪ ਅੰਧ ਤੇ ਨਾਨਕ ਗੁਰ ਕਾੜ ਬਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਬੈ ਫਿਰਾ ਖੋਜੋ ਵਨ ਥਾਨ ਅਛਲ ਅਛੇਦ ਅਭੇਦ ਪ੍ਰਭ ਐਸਾ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੇ ਰੰਗ ਜਾਗਨ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ ਰਹਾਉ ਵਰਨ ਆਸ਼ਰਮ ਸ਼ਾਸਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨ ਰੇਖਨਾ ਪੰਚ ਤਤ ਠਾਕੁਰ ਅਵਿਨਾਸ਼ ਉਹ ਸਰੂਪ ਸੰਤਨ ਕਹੇ ਬਿਰਲੇ ਜੋਗੀ ਸਰ ਕਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸ਼ਰ ਸੋ ਅੰਤਰ ਸੋ ਬਾਹਰੇ ਬਿਨ ਸਹਿਤ ਭਰਮ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਵ ਕਰਮ ਬਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਸਾਤ ਖਰਚ ਨਹਿਬਤ ਰਹੇ ਗੁਰ ਸ਼ਬਦ ਅਖੂਟ ਪੂਰਨ ਭਈ ਸਮੱਗਰੀ ਕਬੂ ਨਹੀਂ ਤੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਧ ਆਪਾਰ ਧਰਮ ਅਰਥ ਅਰ

ਪਰ ਸ਼ਰਨ ਭਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕੇ ਅੰਤ ਨ ਪਾਈਏ ਬੇਅੰਤ ਗੁਸਾਈ ਬਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਏ ਰਾਸ ਕਰਤਾਰਪੁਰ ਕਰਤਾ ਵਸੇ ਸੰਤਨ ਕੈ ਪਾਸ ਰਹੋ ਬਿਘਨ ਨ ਕਉ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੋਟ ਨ ਆਵੇ ਕਦੇ ਮੂਡ ਪੂਰਨ ਭੰਡਾਰ ਚਰਨ ਕਮਲ ਮਨ ਤਨ ਵਸੇ ਪ੍ਰਭ ਅਗਮ ਅਪਾਰ ਵਸਤ ਕਮਾਵਤ ਸਭ ਸੁਖੀ ਕਿਛ ਊਨ ਨ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ ਜੈ ਜੈਕਾਰ ਸਭੇ ਕਰੇ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖਪੂਰ ਪੂਰ ਪਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹੱਲਾ ਪੰਜਵਾਂ ਹਰ ਹਰ ਹਰ ਆਰਾਧੀਏ ਹੋਈਏ ਆਰੋਗ ਰਾਮ ਚੰਦ ਕੀ ਲਿਸਟ ਕਾ ਜਨ ਮਾਰ

ਰਾਗ ਬਲਾਵਲ ਮਹੱਲਾ ਪੰਜਵਾ, ਦੋ ਪਦੇ ਘਰ ਪੰਜਵਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਵਰ ਅਪਾਪ ਸਭ ਤਿਆ ਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ, ਰੋਗ ਸੀ

ਬਾਹਾਂ ਪਕੜ ਪ੍ਰਭ ਕਾਢਿਆ ਕੀ ਨਾ ਅਪਨੇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਲਾਵਲ ਮਹੱਲਾ ਪੰਜਵਾਂ ਕਰਤਰ ਮਸਤਕ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਧ ਜਨ ਸੋ ਲੇਤਾ ਮਾਨ ਰਹੋ ਸਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਣ ਸਹਿਤ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਬਲਾਵਲ ਮਹੱਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾ ਕਾ ਸਦ ਪ੍ਰਤਾਪ ਰਾਖਨ ਹਾਰਾ ਅਪਾਰ ਪ੍ਰਭੂ ਤਾ ਕੀ ਨਿਰਮਲ ਸੇਵ ਰਾਮ ਰਾਜ ਰਾਮਦਾਸ ਪੁਰ ਕੀਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈਐ ਕਿਛ ਵਿਘਨ ਨ ਲਾਗੈ ਨਾਨਕ ਨਾਮ ਸਲਾਹੀਏ ਪੈ ਦੁਸ਼ਮਨ ਭਾਗੈ ਬਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਧੀਏ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੇ ਅੰਦਿਨ ਸਦ ਜਾਗੈ ਤੰਤ ਮੰਤ ਨੈ ਜੋ ਹੀ ਤਿਤ ਚਾਖ ਨ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਣਾ ਗਏ ਬਲਾਵਲ ਮਹੱਲਾ ਪੰਜਵਾਂ ਜੀ ਜੁਗਤ ਬਸ ਪ੍ਰਭੂ ਕਹਿ ਜੋ ਕਹੇ ਸੁਕਰਣਾ ਭਏ ਪ੍ਰਸੰਨ ਗੋਪਾਲ ਰਾਏ ਪਉ ਕਿਛ ਨਹੀਂ ਕਰਨਾ ਦੁਖ ਨਾ ਲਾਗੇ ਕਦੇ ਤੁਧ ਪਰ ਬ੍ਰਹਮ ਚਿਤਾਰੇ ਜਮ ਕੰਕਰ ਨੇੜ ਨਾ ਆਵਈ ਗੁਰਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਲਾਵਲ ਮਹੱਲਾ ਪੰਜਵਾਂ ਸਿਮਰ ਸਿਮ ਪ੍ਰਭ ਆਪਣਾ ਨਾਠਾ ਦੁਖ ਠਾਉ ਵਿਸਰਾਮ ਪਾਏ ਮਿਲ ਸਾਧ ਸੰਗਤਾ ਤੇ ਬੋਹੜ ਨਾ ਧਾਉ ਬਲਿਹਾਰੀ ਗੁਰੇ ਆਪਣੇ ਚਰਨਨ ਬਲ ਜਾਉ ਆਨੰਦ ਸੁਖ ਮੰਗਲ ਬਣੇ ਭੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗ ਨਾਦ ਤੁਨ ਇਹ ਬਣੇ ਸੁਆਉ ਨਾਨਕ ਪ੍ਰਭ ਸੋ ਪ੍ਰਸੰਨ ਪਏ ਬਾਂਛਿਤ ਫਲ ਪਾਉ ਬੁਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕਮਲ ਕਾਏ ਆਸਰਾ ਪ੍ਰਭ ਪੁਰਖ ਤੁਨ ਦਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹੋ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਏ ਸਭ ਭਲਾ ਮਨਾਵੈ ਸਾਧ ਸਦ ਮੁਖ ਤੇ ਕਹੇ ਸੁਣ

ਬਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਬਿੰਦ ਨਿੰਦਕ ਮ੍ਰਿਤਕ ਹੋ ਗਏ ਤੁਮ ਹੋ ਨਚੇਂਦ ਰਹੋ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਪਾਰ ਅਗੰਤ ਹਰ ਸਭ ਜੀ ਸਭ

ਮਾਰਗ ਸੰਤ ਬਤਾਇਆ ਟੂਟੇ ਜਮਜਾਲ, ਦੁੱਖ ਭੂਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ, ਸੂਖ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਾਉ, ਜਲਨ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ, ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ, ਬਲਾਵਲ ਮਹੱਲਾ ਪੰਜਵਾਂ।

ਸਾਧ ਜਿਨਾ ਕੀ ਸੰਗ ਵਤ ਸੁਖ ਸਹਿਜ ਵਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪਏ ਸੰਸਾਰ ਮੈਂ ਫਿਰ ਤੇ ਪਹਿਨਾਮ ਨਾਨਕ ਤੇ ਸਰਨਾਗਤੀ ਘਟ ਘਟ ਸਭ ਜਾਨ ਬਲਾਬਲ ਮਹੱਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਬੜ ਪ੍ਰਤਾਪ ਅਚਰਜ ਰੂਪ ਹਰ ਕੀ ਨੀਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹੋ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਲਾਬਲ ਮਹੱਲਾ ਪੰਜਵਾ ਮਰਮਰ ਜਨ ਮੈਂ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਿਨ ਸੇਵਿਆ ਅੰਦਿਨ ਰੰਗ ਰਾਤਾ ਸ਼ਾਂਤ ਸਹਿਜ ਆਨੰਦ ਕਣਾ ਪੂਰਨ ਪਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ।

ਦੁੱਖ ਹਮਾਰੇ ਬਖਸ਼ਿਆ ਆਪਣੀ ਕਲ ਧਾਰੀ ਮਨਵਾ ਛਤ ਫਲ ਦਿੱਤਿਆਂ ਨਾਨਕ ਬਲਿਹਾਰੀ ਰਾਗ ਬਲਾਵਲ ਮਹੱਲਾ ਪੰਜਵਾ ਚੌਪਦੇ ਦੋ ਪਦੇ ਘਰ ਛੇਵਾਂ ਇੱਕ ਓ ਅਹੰਕਾਰ।

ਜਾਤ ਅਸ਼ਟ ਭੈਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਖਾਇ ਭੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਸੰਗ ਮਲਾਤ ਬਲਾਵਲ ਮਹੱਲਾ ਪੰਜਵਾ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ

ਸੱਚੇ ਪ੍ਰਭ ਗੁਰ ਨਾਨਕ ਕੋ ਬੂਝ ਬੁਝਾਈ ਬੁਲਾਵਲ ਮਹੱਲਾ ਪੰਜਵਾ ਅਗਮ ਰੂਪ ਅਵਿਨਾਸ਼ੀ ਕਰਤਾ ਪਤਿਤ ਪਤਿਤ ਪਵਿੱਤ ਇੱਕ ਨਿਮਿਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਪੈ ਠੋਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀਏ ਕਿਤ ਸੰਜਮ ਪਾਈਏ ਅਸੁਰ ਜਨ ਕਿਤ ਜੁਗਤੀ ਤੇ ਆਈਏ ਰਹੋ ਜੋ ਮਾਨਖ ਮਾਨਵ ਕੀ ਸੇਵਾ ਉਹ ਤਿਸ ਕੀ ਲਈ ਲਈ ਪੁਨ ਜਾਈਏ ਨਾਨਕ ਸਰਨ ਸਰਨ ਸੁਖ ਸਾਗਰ ਮੋਹ ਟੇਕ ਤੇਰੋ ਇਕ ਨਾਈਏ ਬਲਾਵਲ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਧੰਧ ਬੰਦ ਔਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹੋ ਸੂਖ ਸਹਿਜਲ ਧਨੋ ਅਨੰਦਾ ਗੁਰਥੇ ਪਾਏ ਓ ਨਾਮ ਹਰੀ ਐਸੋ ਹਰ ਰਸ ਬਰਨ ਨਸਾ ਕੋ ਗੁਰਪੂਰੇ ਮੇਰੀ ਉਲਟ ਧਰੀ ਵੇਖਿਓ ਮੋਹਨ ਸਭ ਕੇ ਸੰਗੇ ਊਨ ਨ ਕਾਹੂ ਸਗਲ ਭਰੀ ਪੂਰਨ ਪੂਰੇ ਹੋ ਕਿਰਪਾ ਨਿਦ ਕਹ ਨਾਨਕ ਮੇਰੀ ਪੂਰੀ ਪਰੀ ਬਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹੋ ਕਿਆ ਕਹਿਤਾ ਜਾਨ ਪਰਵੀਨ।

ਤੁਹਾਡਾ ਇੱਕ ਜੋ ਪੇਖਤ ਹੀ ਸੰਗ ਸੁਣਤਾ ਐਸੋ ਜਾਨ ਭਈ ਮਨ ਅਨੰਦ ਆਨ ਬੀਜੋ ਕਰਤਾ ਕਹ ਨਾਨਕ ਗੁਰ ਭਈ ਦਿਆਰਾ ਹਰ ਰੰਗਨ ਕਬੂ ਲਾਹਤਾ ਬਲਾਵਲ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਚਰ ਪਰੀਐ ਇਹ ਨਿਸ਼ਾਨ ਹੀ ਸੁਣੋ ਤੁਮ ਪਾਈ ਜਿਉਂ ਕਾਲਰ ਭੀਤ ਗਿਰੀਐ ਰਹਾਉ ਜੋ ਦੇਖੋ ਛਦਰ ਤੋ ਨਿੰਦਕੋ ਮਾਹੇ ਭੁਲੋ ਦੇਖ ਦੁੱਖ ਭਰੀਐ ਆਠ ਪੈਰ ਚਿਤਵੇ ਨਹੀਂ ਪੂੰਚੇ ਬੁਰਾ ਚਿਤ ਵਿਤ ਚਿਤਵਿਤ ਮਰੀਏ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੇ ਆਇਆ ਹਰ ਜਨ ਸਿਉ ਬਾਦ ਉਠਰੀਐ ਨਾਨਕ ਘਰ ਆਖਾਇਆ ਪ੍ਰਭ ਸਾਮੀ ਕਿਆ ਮਾਨਸ ਬਪਰੇ ਕਰੀਐ ਬਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰੇ ਕਰਾਵੈ ਮੂਕਰ ਪਾਵੈ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾ ਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤੇ ਆਗ ਖਰੇ ਹੋਵਨ ਕੌਰਾ ਅਨ ਹੋਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਧਕੂਪ ਮੈਂ ਪੁਰ ਉਪਰਾਨੀ ਭਰਮ ਗੁਵਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭੋਤ ਦਿਆਰਾ ਗੁਰ ਭੇਟੇ ਕਾਢੇ

ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ, ਤਾਂ ਕਿ ਸਨ ਪਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਬਲਾਵਲ ਮਹੱਲਾ ਪੰਜਵਾ।

ਮੰਤਰ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰਉਪਕਾਰ ਨਿਤ ਰਿਸਨਾ ਕਾ ਮੂਲ ਕਿਛ ਨਾਹੀ ਰਹੋ। ਕੁਲ ਸਮੂਹ ਉਧਰੇ ਖਿਨ ਬੀਤਰ, ਜਨ ਜਨ ਕੀ ਮਲ ਲਾਹੀ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਦ ਸੇਤੀ ਵਿਖਿਆ ਬਨ ਗਾਹੀ। ਚਰਨ ਪ੍ਰਭੁ ਕੋਇ ਬੋਹਿਤ ਪਾਇ, ਪਵ ਸਾਗਰ ਪਾਰ ਪਰਾਹੀ, ਸੰਤ ਸੇਵ ਭਗਤ ਹਰਦਾ ਕੇ, ਨਾਨਕ ਮਨ ਲਾਗਾ ਹੈ ਤਾਹੀ। ਬਲਾਵਲ ਮਹੱਲਾ ਪੰਜਵਾਂ।

ਕਾਠ ਕੁਠਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤਨ ਕਛੂ ਨਰ ਸੋ ਛੱਡ ਗਿਆ ਸਭ ਸਭਾਈ ਸਾ ਕਹੋ ਨਾਨਕ ਪ੍ਰਭ

ਆਦਿ ਮਧ ਪ੍ਰਭਾਨ ਸਤ ਸਵਾਮੀ ਆਪਣਾ ਥਾਟ ਬਣਾਇਓ ਆਪ ਆਪਣੇ ਸਿਵ ਕੀ ਆਪੇ ਰਾਖੇ ਪ੍ਰਭ ਮੇਰੇ ਕੋ ਬੜ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਬਸਕੀ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤ ਬਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸੀਤਲ ਭੈ ਗੁਰਚਰਨ।

ਬਿਨ ਥੇ ਸੁਖਾਨੰਦ ਪਰਵੇਸਾ ਤ੍ਰਿਸ਼ਨ ਬੁਝੀ ਮੰਤਨ ਸਚ ਤ੍ਰਾਪ ਅਨਾਥ ਕੋ ਨਾਥ ਸਨ ਸਮਰੱਥਾ ਸਗਲ ਸਿਸ਼ਟ ਕੋ ਮਾਈ ਬਾ ਭਗਤ ਬਛਲ ਪੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬੁਲਾਵਨ ਮਹੱਲਾ ਪੰਜਵਾਂ ਜਿਸ ਦੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹੋ ਗੁਰਪੂਰਾ।

ਦੋਵੇਂ ਥਾਵ ਰੱਖੇ ਗੁਰ ਸੂਰੇ, ਹਲਤ ਪਲਤ ਪਰ ਬ੍ਰਹਮ ਸਵਾਰੇ, ਨਾਨਕ ਹੋਏ ਸਗਲੇ ਪੂਰੇ ਰਹਾਓ। ਹਰ ਨਾਮ ਜਪਤ ਸੁਖ ਸਹਿਜੇ, ਭਜਨ ਹੋਵਤ ਸਾਧੂ ਧੂਰੇ, ਆਵਣ ਜਾਨ ਰਹੇ ਥਿਤ ਪਾਏ, ਜਨਮ ਮਰਨ ਕੇ ਮਿਟੇ ਬਸੂਰੇ। ਭਰਮ ਪੈ ਤਰੇ ਛੂਟੇ, ਪੈ ਜਮਕੇ ਕਟ ਕਟ ਕਰਿਆ ਪਰ ਪੂਰੇ, ਨਾਨਕ ਸਨ ਪਰਿਓ ਦੁਖ ਭੰਜਨ, ਅੰਤਰ ਬਾਹਰ ਪੇਖਾ ਦੂਰੇ। ਬਲਾਵਲ ਮਹੱਲਾ ਪੰਜਵਾਂ, ਦਰਸ਼ਨ ਦੇਖਤ ਦੁਖ ਨਸੇ, ਕਬੂ ਨਾ ਹੋ ਸਤਿ ਸਹੋ ਚਰਜੀਕ।

ਅੰਤ ਕੀ ਕਰੋ ਪ੍ਰਤਪਾਲਾ ਆਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਲਾਵਲ ਮਹੱਲਾ ਪੰਜਵਾਂ ਤਨ ਧਨ ਜੋਵਨ ਚਲਤ ਗਿਆ ਰਾਮ ਨਾਮ ਕਾ ਭਜਨ ਕੀਦੋ ਕਰਤ ਵਿਕਾਰ ਨਿਸ ਭੋਰ ਪਿਆ ਰਹਾਓ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਸ ਖੀਨ ਗਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਹੀਂ ਪਰੀ ਦਿਆ ਮਹਾਂ ਵਿਕਾਰ ਘੋਰ ਦੁਖ ਸਾਗਰ ਤਿਸਮੈ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸਵਾਮੀ ਕੀ ਬਾਂਹ ਪਕੜ ਪ੍ਰਭ ਕੱਢ ਲਿਆ ਬਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚਖ ਮਾਰਤ ਕੁਸਲ ਮੇਰੇ ਭਾਈ ਮੀਤ ਰਹਾਓ ਗਈ ਵਿਆਦ ਉਪਾਧ ਸਭਨਾਸੀ ਅੰਗੀਕਾਰ ਕੀਆ ਕਰਤਾਰ ਸ਼ਾਂ

ਆਖਣਹਾਰਾ ਨਾਨਕ ਦਾਸ ਸਦਾ ਹੈ ਚੇਰਾ। ਬਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਰਿਆਣ ਮਿੱਟੀ ਉਪਾਧ ਭਿਆ ਸੁਖ ਸਾਚਾ ਅੰਤਰ।

ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਓ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲ ਭਏ ਰਾਵਾਲ ਕੰਠ ਲਾਏ ਰਾਖੇ ਜਨੇ।

ਤੇ ਐਸੀ ਮਾਧੋ ਖਿੰਚਤਨੀ ਦਿਨ ਸਰੈਨ ਮਨ ਮੈਂ ਵਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸਾਮ ਸੁੰਦਰ ਕੋ ਕਥ ਕਥਾ ਜਾ ਕੀ ਬਾਤ ਸੁਣੀ ਜਾਂ ਨਾਨਕ ਦਾਸਨ ਦਾਸ ਕਹੀ ਅਤਮਤ ਕਰੋ ਕਿਰਪਾ ਠਾਕੁਰ ਆਪਣੀ ਬਲਾ

ਸਿਮਰ ਸਿਮਰ ਸਿਮਰ ਸੁਖਦਾਤਾ ਜਾ ਕਾ ਕੀ ਆ ਸਗਲ ਜਹਾਨ, ਰਸਨਾ ਰਵੋ ਏਕ ਨਾਰਾਇਣ, ਸਾਚੀ ਦਰਗਹਿ ਪਾਵੋ ਮਾਨ। ਸਾਧੂ ਸੰਗ ਪ੍ਰਾਪਤ ਜਾ ਕੋ ਤਿਨ ਹੀ ਪਾਇਆ ਇਹੋ ਨਿਧਾਨ, ਗਾਵੋ ਗੁਣ ਕੀਰਤਨ ਨਿਤ ਸਵਾਮੀ ਕਰ ਕਿਰਪਾ ਨਾਨਕ ਦੀਜੇ ਦਾਨ। ਬਲਾਵਲ ਮਹੱਲਾ ਪੰਜਵਾਂ, ਰਾਖੜੀਏ ਸਤਿਗੁਰ ਕੀ ਸਰਣ, ਜੈ ਜੈ ਕਾਰ ਹੋਆ ਜਗੇ ਅੰਤਰ ਪਾਰ ਬ੍ਰਹਮ ਤੇ ਮੇਰੋ ਤਾਰਣ ਤਰਣ ਰਹੋ। ਵਿਸ਼ੰਭ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ, ਥਾਨ ਥਨੰਤਰ ਸਰਵ ਨਿਰੰਤਰ ਬਲ ਬਲ ਜਾਈ ਹਰ ਕੈ ਚਰਣ। ਜੀ ਜੁਗਤ ਬਸ ਮੇਰੇ ਸਾਮੀ, ਸਰਬ ਸਿਤ ਤੁਮ ਕਾਰਣ ਕਰਨ, ਆਦਿ ਜੁਗਤ ਪ੍ਰਭਰਖਦਾਇਆ ਹਰ ਸਿਮਰਤ ਨਾਨਕ ਨਹੀਂ ਡਰਨ। ਰਾਗ ਬਲਾਵਲ ਮਹੱਲਾ ਪੰਜਵਾਂ, ਦੋ ਪਦੇ ਘਰ ਅਠਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਈ ਗੇ ਨਿਰਗੁਣ ਊਗੇ ਸਰਗੁਣ।

ਦੇਖੋ ਠਾਹਰ ਨਾਏ ਕੁਛ ਢੀਠ ਮੁਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੇ ਕੋਟ ਅਗਾ ਤੇਰੋ ਨਾਮ ਹਰਣ ਹਮਰੋ ਸੁਹਾਓ ਸਦਾ ਸਦ ਭੂਲਣ ਤੁਮਰੋ ਵਿਰਧ ਪਤਿਤ ਉਧਰਣ ਕਰਣਾ ਮੈਂ ਕਿਰਪਾਲ ਕਿਰਪਾ ਨਿਤ ਜੀਵਨ ਪਦ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹ ਕਰੋ ਸੰਤਾ ਚਰਨ ਹਮਾਰੋ ਮਾਤਾ ਨੈਣ ਦਰਸ਼ਨ ਧੂਰ ਪਰੋ ਰਾਓ ਗੁਰ ਕੇ ਸ਼ਬਦ ਮੇ ਰਹੀ ਏਰੇ ਵਾਸੇ ਹਰਨਾਮਾ ਮਨ ਸੰਗਤ ਰੋ ਤਸਕਰ ਪੰਚਨ ਵਾਰੋ ਠਾਕਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਭਲ ਮਾਨੇ ਭਾਵਨ ਦੂਦਾ ਦੂਰ ਠਰੋ ਨਾਨਕੇ ਪ੍ਰਭ ਤੁਮ ਹੀ ਦਾਤੇ।

ਮਾਰੋ ਨਾਨਕ ਪ੍ਰਭਜੀ ਉਹਨਾਂ ਦਾ ਨਿਹਾਲ। ਬਰਾਬਲ ਮਹੱਲਾ ਪੰਜਵਾਂ। ਰਾਖ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਦ ਵਿਨ ਜੀਵ।

ਸੀਤਲ ਸੁਖ ਪਾਇਓ ਮੰਤਰ ਦਿੱਤੇ ਹਰਸਿਮਰਤ ਸਰਮ ਸਗਲੇ ਲਾਥ ਨਿਧ ਨਿਧਾਨ ਨਾਨਕ ਹਰ ਸੇਵਾ ਅਵਰਸਿਆਨ ਸਗਲ ਅਕਾਥ ਬਲਾਵਲ ਮਹੱਲਾ ਪੰਜਵਾਂ।

ਤਿਤ ਪਾਵਨ ਪ੍ਰਬਿਰਧ ਤੁਮਾਰੋ ਹਮਰੇ ਦੋਖ ਹਿਰਦੇ ਮਤ ਧਾਰੋ ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ ਹਮੇ ਪਟਲ ਕਿਰਪਾ ਕਰ ਜਾਰੋ ਜਲ ਬਿਹੂਨ ਮਿਤਕਤ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਵਾਰੋ ਜੇ ਨਾਨਕ ਪਿਆਸ ਚਰਨ ਕਮਰਨ ਕੀ ਪੇਖ ਦਰ ਸਵਾਮੀ ਸੁਖ ਸਾਰੋ ਬਲਾਵਲ ਮਹੱਲਾ ਪੰਜਵਾਂ ਆਗੇ ਪਾਥੇ ਕੁਸ਼ਲ ਪਿਆ ਗੁਰ ਪੂਰੀ ਪੂਰੀ ਸਭ ਰਾਖੀ ਪਾਰ ਬ੍ਰਹਮ ਬਕੀਨੀ ਮੇ ਆ ਰਹੋ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੁਖ ਦਰਦ ਸਕਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਵਗੁਣ ਪ੍ਰਭ ਕਿਛ ਨਾ ਵਿਚਾਰਿਓ।

ਆਨੰਦ ਧੁਨੀ ਉਪਜੇ ਚੌ ਮਿਲਣ ਪ੍ਰਪੀਤਮ ਰਹਿ ਨਾ ਜਾਏ ਖਿਨੀ। ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੀ ਅੰਧਲੇ ਟਿਕ ਨਿਰਧਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ। ਰਾਗ ਬਲਾਵਲ ਮਹੱਲਾ ਪੰਜਵਾਂ ਕਰਤੇ ਮਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੋਹਣ ਨੀਂਦ ਨਾ ਆਵੇ ਹਾਵੇ ਹਰ ਕਜਰ ਬਸਤਰ ਅਭਰਨ ਕੀਨੇ ਓਡੀਨੀ ਓਡੀਨੀ ਓਡੀਨੀ ਕਵਕਰ ਆਵੋਰੀ ਰਹੋ ਸਰਨ ਸੁਹਾਗਣ ਚਰਨ ਸੀਸ ਤਰ ਲਾਲਨ ਮੋਹ।

ਮੋਹ ਲਾਲੜ ਪਾਇਓ ਰੀਰ ਹੋ ਦੂਜਾ ਬਲਾਵਲ ਮਹੱਲਾ ਪੰਜਵਾਂ ਮੋਰੀ ਅਹ ਜਾਏ ਦਰਸ਼ਨ ਪਾਵਤ ਹੈ ਰਾਚੋ ਨਾਥ ਕੀ ਸਹਾਈ ਸੰਤਨਾ ਅਬ ਚਰਨ ਗਾਹੇ ਰਾਓ ਆਹੇ ਮਨ ਅਵਰ ਨ ਪਾਵੇ ਚਰਨ ਆਵੇ ਉਲਜਿਓ ਅਲਮਕ ਰੰਦ ਕਮਲ ਜਿਉ ਅਨਰਸ ਨਹੀਂ ਚਾਏ ਏਕ ਹਰ ਲਾਹੇ ਅੰਤੇ ਟੂਟੀਏ ਰਿਖ ਤੇ ਛੂਟੀਏ ਮਨ ਹਰ ਰਸ ਘੂਟੀਏ ਸੰਗ ਸਾਧੂ ਉਲਟੀਏ।

ਗੁਰਨਾਮ ਪਛਾਨੋ ਜਾ ਮਲਕਨ ਕਾਜਾ ਸਿਮਰਤ ਮੁਕਤ ਭਾਈ ਜੀ ਜਾਨੋ ਰਹਾਉ। ਗਜ ਕੀ ਤਰਾਸ ਮਿਟੀ ਛਿਨਹੂ ਮੈਂ ਜਬੀ ਨਾਮ ਬਖਾਨੋ ਨਾਰਦ ਕੈਤ ਸੰਤ ਧਰੂ ਵਾਰਕ ਭਜਨ ਮਾਏ ਲਪਟਾਨੋ। ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਹ ਹਾਰਾਨੋ ਨਾਨਕ ਕੈਤ ਭਗਤ ਰੱਛਕ ਹਰ

ਮੇਰੇ ਮਨ ਮਾਂਗੈ ਰਿਦ ਸਿਧਕ ਚੇਟਕ ਚਟਕਈਆ ਤ੍ਰਿਪਥਨ ਸੋਕ ਮਨ ਸ਼ਾਂਤ ਨਾਵ ਮਿਲ ਸਾਧੂ ਤ੍ਰਿਪਥਰ ਨਾਮ ਸਿਧ ਪਈਆ ਅੰਡਜ ਸੇ ਗੇਰਜ ਸੇਤਜ ਉਤਪਜ ਸਭ ਬਰਨ ਰੂਪ ਜੈ ਜਿੰਦ ਉਪਈਆ ਸਾਧੂ ਸਰਨ ਪਰੇ ਸੋ ਉਬਰੇ ਖੱਤਰੀ ਬ੍ਰਾਹਮਣ ਸੂਦ ਬੈਸ ਚੰਡਾਲ ਚੰਡਈਆ ਨਾਮਾ ਜੈ ਦੇ ਓ ਕਬੀਰ ਤਰਲੋਚਨ ਓ ਜਾਤਰ ਵਿਦਾਸ ਚਮਾਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਜੱਟਾ ਜੱਟ ਤਨ ਜੱਟ ਸਹਿਣ ਮਿਲਿਆ ਹਰਦਈਆ ਸੰਤ ਜਨਾ ਕੀ ਹਰ ਪੈ ਜਰ ਖਾਈ ਭਗਤ ਪਾਸ਼ਾਲ ਅੰਗੀਕਰ ਕੀਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਰਾਮ ਗੁਣ ਮੋਹਨ ਮੋਹ ਮਨ ਲਿਆ ਹੋ ਆਕਲ ਬਿਕਲ ਭਈ ਗੁਰ ਦੇਖੇ ਹੋ ਲੋਟ ਪੋਟ ਹੋ ਪਈਆ ਰਹੋ ਹੋ ਨਰਿਕਤ ਫਿਰ ਸਭ ਦੇ ਸੁਧ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮੰਤਨ ਕਾਟ ਦਿਓ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ

ਚਲ ਚਲ ਸਕੀ ਹਮ ਪ੍ਰਭ ਪ੍ਰਭੋ ਦੋਬਨ ਕਾਮਨ ਕਰ ਹਰ ਪ੍ਰਭ ਲਈਆ ਭਗਤ ਬਚਲੋ ਕੋ ਨਾਮ ਕਹੀ ਹੈ ਤਾਂ ਸਨ ਪ੍ਰਭੁ ਤੁਸ ਪਾਛੇ ਪਈਆ ਖਿਵਾ ਸਿਵਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਣ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸੇ ਆਗੇ ਜੀਓ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਬੜ ਗਏ ਨਗਨਈਆ ਹਰ ਹਰ ਸਾਧਾ ਸੇਧ ਵਿਛਾਈ ਪ੍ਰਭ ਛੋੜ ਨ ਸਕੇ ਬਹੁਤ ਮਨ ਭਈਆ ਕਿਰਪਵ ਅਵਰ ਅਵਰ ਕਿਸਕੀ ਜੇ ਸਭ ਬਾਦ ਸ਼ਿੰਗਾਰ ਫੋਕਟ ਫਟਕਈਆ ਕਿਉ ਸਿੰਗਾਰ ਮੇ ਲੜਕੇ ਤਾਂ ਹੀ ਪ੍ਰਭ ਦੀ ਉਹ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਬ ਮੁਕਸਾਈ ਕਿਆ ਹਮ ਚੇਰੀ ਤੂੰ ਅਬ ਸਖਾਈ ਕਿਆ ਹਮ ਕਰੇ ਤੇਰੇ ਬਸ ਪਈਆ ਦਿਆ ਦੀ

ਨਾਨਕ ਅੰਤ

ਮਨ ਉਦਤ ਹੈ ਘੜੀਏ ਸੁਰਾ ਸੁਰਾ ਕੀ ਸੁਤ।

三十宝，三十五呀，三十宝，三十两金杯，三十多门灯。

अस्थाई ब्रह्मा अस्वान ब्रह्म

0: ਵਾਹਿਗੁਰੂ ਜੀ।
1: ਕਲਿਆਣ ਭਗਤੀ ਮਹੱਲਾ ਚੌਥਾ ਓਂਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸਵਾਮੀ ਦੁੱਖ ਨਿਵਾਰਨ ਨਾਰਾਇਣ ਸਗਲ ਭਗਤ ਜਾਚੈ ਸੁਖ ਸਾਗਰ ਭਾਗ ਨੇ ਭਗਤ ਹਰ ਚਿੰਤਾਮਣੀ ਰਹਾਉ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰਜਾਮੀ ਗੋਬਿੰਦੇ ਤੇ ਨਿਰਭਉ ਜਿਨ ਰਾਮ ਧਿਆਇਆ ਗੁਰਮਤ ਮਰਾਰ ਹਰ ਮਕੰਦੇ ਜਗਦੀਸ਼ਰ ਚਰਨ ਸਰਣ ਜੋ ਆਏ ਤੇ ਜਨ ਭਗਤ ਨਿਤਪਾਤ ਪਰੇ ਭਗਤ ਜਿਨ੍ਹਾਂ ਕੀ ਪੈਜ ਹਰ ਰਾਖੈ ਜਾਂ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਇਕਿਉਂ ਓਂਕਾਰ ਸਤਿਗੁਰ ਪ੍ਰਸਾਦ ਹਮਾਰਾ ਇਹ ਕਿਰਪਾ ਕੀਜੈ ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਝੈ ਰਹਾਉ ਆਂਜ ਨਾ ਸਿਉ ਕਾਜ ਨਾ ਕਛੂ ਹੈ ਹਰ ਬੂੰਦ ਚਾਤਰਕ ਕੌ ਦੀਜੈ ਬਿਨ ਮਿਲਵੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਸਰਾਏ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਖੇਤੀ ਖੇਤੀ ਮਾਂਗਣ ਮਾਂਗੈ ਭਾਵਨੀਆਂ ਸੋ ਪਾਈਐ ਸਫਲ ਸਫਲ ਸਫਲ ਦਰਸ ਰੇ ਪਰਸ ਪਰਸ ਗੁਣ ਗਾਈਐ ਨਾਨਕ ਤਤ ਤਤ ਸਿਉ ਮਿਲੀਐ ਹੀਰ ਹੀਰ ਵਧਾਈਐ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਾਧ ਨਾਵਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਹੇਸ ਸਿੱਧ ਮਨਿੰਦਰਾ ਭਗਤ ਦਾਨ ਜਸ ਮੰਗੀ ਯੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪੈ ਤਰੰਗੀ ਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੈ ਸਾਧ ਸੰਗੀ ਜੋ ਸਾ ਪ੍ਰਭ ਕੈ ਸਾਧ ਸੰਗੀ ਕਲਿਆਣ ਮਹੱਲਾ ਪੰਜਵਾਂ ਘਰ ਦੂਜਾ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸਰਵਣ ਸੁਣੀਐ ਅੰਗ ਅੰਗੇ ਸੁਖ ਪ੍ਰਾਣ ਰਹਾਵੇ ਤੁਤ ਦੈ ਦਿਸ ਰਵੇ ਹੋ ਮੇਰਤ ਨੈ ਸਮਾਨ ਜਤ ਕਥਾ ਤਤ ਪੇਖੀਐ ਹਰ ਪੁਰਖ ਪਤ ਭਗਵਾਨ ਸਾਧ ਸੰਗ ਭਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾਂ ਗੁਣ ਨਾਦ ਧੁਨ ਆਨੰਦ ਵੇਦ ਕਤ ਸੁਣਤ ਮੰਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪਤ ਤੈ ਪਾਪ ਖੰਡਲੀ ਯੋਗ ਜੋਗਤ ਗਿਆਨ ਭੁਗਤ ਸੁਰਤ ਸਭ ਤਤ ਬੇਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਛ ਦੁਖ ਨ ਡੰਡਲੀ ਕਲਿਆਣ ਮਹੱਲਾ ਪੰਜਵਾਂ ਕੌਣ ਬਿਦ ਤਾਕੀ ਕਹਾ ਕਰੋ ਧਰਤ ਧਿਆਨ ਗਿਆਨ ਸਵਸਤਰ ਗਿਆ ਯਾਰ ਪਦ ਕੈਸੇ ਜਰੋ ਰਹਾਉ ਬਿਸਨ ਮਹੇਸ਼ ਸਿੱਧ ਮਨਿੰਦਰਾ ਕੈਦਰ ਸਰਨ ਪਰੋ ਕਾਹੂ ਪੈ ਰਾਜ ਕਾਹੂ ਪੈ ਸਰਗਾ ਕੋਟ ਮਦੇ ਮੁਕਤ ਕਹੋ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਾਹੋ ਕਲਿਆਣ ਮਹੱਲਾ ਪੰਜਵਾਂ ਪ੍ਰਾਣ ਪਤ ਦਿਆਲ ਪੁਰਖ ਪ੍ਰਭ ਸਖੇ ਗਰਭ ਜੋਨ ਕਲ ਕਾਲ ਜਾਲ ਦੁਖ ਵਿਨਾਸ਼ਨ ਹਰ ਰੱਖੇ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨੈ ਮਨ ਤੁਜ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਯੁਗ ਮੈਂ ਤੁਮ ਪਛਾਣੂ ਹਰ ਮਨ ਵਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਐ ਭਗਵਾਨ ਗੁਰਪੁਰੇ ਸੋ ਪ੍ਰਸੰਨ ਬਹਿ ਸਦਾ ਸੁਖ ਕਲਿਆਣ ਰਹਾਉ ਸਰਬ ਕਾਰਜ ਸਿੱਧ ਭੈ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁੱਖ ਕਾਲ ਕਰ ਕਿਰਪਾ ਪਰਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ ਸਰਣਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾਂ ਪ੍ਰਭ ਮੇਰਾ ਅੰਤਰਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨੇ ਚ ਸੱਚ ਸਬਦ ਨਿਸ਼ਾਨ ਰਹਾਉ ਹਰ ਬਿਨਿਆਨ ਨ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾ ਕੇ ਦਾਤੇ ਸੁਆਮੀ ਦੇ ਸੋ ਪੈਰਨ ਖਾਣ ਸੁਰਤ ਮਤ ਚਤਰਾਈ ਸੋਭਾ ਰੂਪ ਰੰਗ ਧਨ ਮਾਣ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਨ ਕਲਿਆਣ ਕਰਨ ਪ੍ਰਭ ਨਾਮ ਪਤ ਪਾਵਨੋ ਰਹਾਉ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਣ ਮੁਕਤ ਜੁਗਤ ਅਨਕ ਸੁਖ ਹਰ ਭਗਤ ਲਵੇ ਨਾ ਲਾਵਣ ਪ੍ਰਭ ਦਰਸ ਲੁਭਤ ਨਾ ਦਾਸ ਨਾਨਕ ਬੜ ਜੋਨ ਨ ਧਾਵਨੋ ਕਲਿਆਣ ਮਹੱਲਾ ਚੌਥਾ ਸੁਪਰਿਆ ਕਿਉਂਕਾਰ ਸਤਿਗੁਰ ਪ੍ਰਸਾਦ ਰਾਮਾ ਰਾਮ ਰਾਮ ਸੁਣ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ ਗੁਰਮਤਿ ਸਹਿਜੇ ਪੀਜੈ ਰਹਾਉ ਕਾਸ਼ਟ ਮੈਂ ਜਿਉਂ ਹੈ ਬੈਸੰਤਰ ਮਤ ਸੰਜਮ ਕਾਟ ਘਟੀਜੈ ਰਾਮ ਨਾਮ ਹੈ ਜੋ ਸਵਾਈ ਤਤ ਗੁਰਮਤ ਕਾਟ ਕਲੈ ਜੈ ਨੌ ਦਰਵਾਜ ਨਵੇਂ ਦਰ ਫੀਕੈ ਰਸ ਅੰਮ੍ਰਿਤ ਦਸਵੇਂ ਚੋਈ ਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰਸਬਦ ਦੀ ਹਰ ਰਸ ਪੀ ਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸਬਦਾ ਹਰ ਰਸ ਕੀ ਜੈ ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ਸਤਿਗੁਰ ਗਮ ਅਗਮ ਹੈ ਠਾਕੁਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰੰਗ ਇੱਕ ਬੂੰਦ ਨਾਮ ਮੁਖ ਦੀਜੈ ਲਾਲ ਲਾਲ ਲਾਲ ਹੈ ਸੁਰੰਗਨ ਮਨ ਰੰਗਨ ਕੋ ਗੁਰ ਦੀਜੈ ਰਾਮ ਰਾਮ ਰਾਮ ਰੰਗ ਰਾਤੇ ਰਸ ਰਸਕ ਘਟਕ ਨਿਤ ਪੀਜੈ ਵਸਦਾ ਸਪਤ ਦੀਪ ਹੈ ਸਾਗਰ ਕੜ ਕੰਚਨ ਕਾਢ ਤਰੀਜੈ ਮੇਰੇ ਠਾਕਰ ਕੇ ਜਨ ਇਨੋ ਨਾ ਬਾਛੈ ਹਰ ਮੰਗ ਹਰ ਰਸ ਦੀਜੈ ਸਾਖਤ ਨਾਰ ਪ੍ਰਾਣੀ ਸਦ ਭੁੱਖੇ ਨਿਤ ਭੁੱਖਣ ਭੁੱਖ ਕਰੀਜੈ ਧਾਵਤ ਧਾਏ ਧਾਵੈ ਪ੍ਰੀਤ ਮਾਇਆ ਲਾਕੋ ਕੋਸਣ ਕੋ ਬਿਥ ਦੀਜੈ ਹਰ ਹਰ ਹਰ ਹਰ ਹਰ ਜਨ ਉਤਮ ਕਿਆ ਉਪਮਾ ਤੈਨ ਦੀਜੈ ਰਾਮ ਨਾਮ ਤਲੈ ਔਰ ਨਾ ਉਪਮਾ ਜਾਂ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੋਰਥ ਫੀਕੇ ਮੇਰ ਸਤਿਗੁਰ ਪਾਰਸ ਕੀ ਜੈ ਰਹਾਉ ਸਵਰਗ ਮੁਕਤ ਬੈਕੁੰਠ ਸਭ ਬਾਛੈ ਨਿਤਿਆਸਾ ਆਸ ਕਰੀਜੈ ਹਰ ਦਰਸ਼ਨ ਕੇ ਜਨ ਮੁਕਤ ਨ ਮਾਂਗੈ ਮਿਲ ਦਰਸ਼ਨ ਤ੍ਰਿਪਤ ਮਨ ਧੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲ ਖੰਦਾਗ ਲਗੀ ਜੈ ਮੇਰੇ ਠਾਕਰ ਕੇ ਜਨ ਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਖ ਨ ਭੀਜੈ ਚੰਦਨ ਵਾਸ ਭੰਗਮ ਬੇੜੀ ਕੈ ਮਿਲੀਐ ਚੰਦਨ ਲੀਜੈ ਕਾਢ ਖੜਗ ਗੁਰ ਗਿਆਨ ਕਰਾਰਾ ਵਿਖੇਦ ਛੇਦ ਰਸ ਪੀਜੈ ਆਨੰਦ ਸਮਦਾ ਬਕੀਨੀ ਪਰ ਬੈ ਸੰਤਰ ਭਸਮ ਕਰੀਜੈ ਮਹਾ ਉਗਰ ਪਾਪ ਸਾਖਤ ਨਰਕੀਨੇ ਮੇਰੇ ਸਾਧੂ ਲੂਕੀ ਦੀਜੈ ਸਾਧੂ ਸਾਧ ਸਾਧ ਜਨਨੀ ਕੈ ਜਿਨੇ ਅੰਤਰ ਨਾਮ ਧਰੀਜੈ ਪਰਸਨ ਪਰਸ ਭੈ ਸਾਧੂ ਜਨ ਜਨ ਹਰ ਭਗਵਾਨ ਦਖੀਜੈ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉਂ ਕਰ ਤਾਂਤ ਨੀਜੈ ਤੰਤ ਸੂਤ ਕਿਸਨੇ ਕਸੈ ਨਾਹੀ ਸਾਖਤ ਸੰਗ ਨ ਕੀਜੈ ਸਤਿਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ ਰਾਮ ਰਵੀਜੈ ਅੰਤਰ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਨੀਜੈ ਮੇਰਾ ਠਾਕਰ ਵੱਡਾ ਵੱਡਾ ਹੈ ਸਵਾਮੀ ਹਮ ਕਿਉਂ ਕਰ ਮਿਲੈ ਮਲੀਜੈ ਨਾਨਕ ਮੇਲ ਮਿਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮ ਰਾਮ ਰਵੀਜੈ ਸਾਧੂ ਸਾਧ ਸਾਧ ਮਨ ਜਨ ਨੀ ਕੈ ਮੈਂ ਸਾਧੂ ਹਰ ਰੰਗ ਕੀ ਜੈ ਰਾਓ ਜੀ ਜਨ ਸਭ ਜਗ ਹੈ ਜੇਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਜਗ ਥੰਮਣ ਕੋ ਥੰਮ ਦੀਜੈ ਬਸਦਾ ਤਲੈ ਤਲੈ ਸਭ ਉਪਰ ਮੈਂ ਸਾਧੂ ਚਰਨ ਤਲ ਰਲੀਜੈ ਅਤ ਉੱਤਮ ਅਤ ਉੱਤਮ ਹੋਵੋ ਸਭ ਸ੍ਰੇਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵਨੀ ਕੀ ਆਣ ਪਾਣੀ ਸਖਤ ਭਰੀਜੈ ਮੈਂ ਦੰਤ ਨਿਕਸੈ ਗੁਰਵਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨੁਗ੍ਰਹਿ ਵਕੀਆ ਗੁਰਸਾਧੂ ਪੁਰਖ ਮਲੀਜੈ ਗੁਣ ਰਾਮ ਨਾਮ ਵਸਤੀਰਣ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਦੇਖੇ ਰਹਿ ਨਸ ਕੀਜੈ ਜਿਉਂ ਜਲ ਮੀਨ ਜਲੰਗ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰ ਨਾ ਪੀਜੈ ਤਿਨ ਦਿਸਣਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਰ ਦੀਜੈ ਸਭ ਤੀਰਥ ਬਰਤ ਜਗ ਪੁਨ ਕੀਏ ਹਿਵੈ ਗਾਲ ਗਾਲ ਤਨ ਸੀਜੈ ਤਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੂਜੈ ਨਾ ਤੋਲ ਤਲੀਜੈ ਤਬ ਗੁਣ ਬ੍ਰਹਮ ਬ੍ਰਹਮ ਤੂੰ ਜਾਣੈ ਜਨ ਨਾਨਕ ਸਰਨ ਪਲੀਜੈ ਤੂੰ ਜਾਣਿਤ ਮੀਨ ਹਮ ਤੇਰੇ ਕਰ ਕਿਰਪਾ ਰੰਗ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮ ਪੂਜ ਕਰੀਜੈ ਮੰਤ ਨਰਪ ਧਰੋ ਸਭ ਆਗੈ ਰਸ ਗੁਰਮਤ ਗਿਆਨ ਦਰੀਜੈ ਰਹਾ ਬ੍ਰਹਮ ਨਾਮ ਗੁਣ ਸਾਖਤ ਰੋਵ ਨਿਤ ਚੁਣ ਚੁਣ ਪੂਜ ਕਰੀਜੈ ਆਤਮ ਦਿਓ ਦਿਓ ਹੈ ਆਤਮ ਰਸ ਲਾਗੈ ਪੂਜ ਕਰੀਜੈ ਵਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੈ और प्रसाद पदार्थ पाया सतगुरु कोए मन दीजै निर्मूल कत हीरो नीको हीरा हीर भतीजै मन मोती साल है गुर सबदी जत हीरा परख लईजै संगत संत संग लग चै ज्यो पीप पलास खाए लीजै सब नरमै प्राणी उत्तम होवै राम नाम बासब सीजै निर्मल निर्मल कर्म बोकीने नित साखा हरी जड़ी जय धर्म फल फल गुर ज्ञान दड़ाया बहकार बास जग दीजै एक ज्योत एको मन वसिया सब ब्रह्म निकट रेष्ट एक की जय आत्म राम सब एक है पसरे सब चरण तले सर दीजै नाम बिना नकटे न देखो तिन घस घस नाक भटीजै सकत नर अहंकारी कही है बिना मैं तरक जी बीजै जवलक सास सास मन अंतर तत बेगल सन परीजै नानक कृपा कृपा कर धारो मैं साधु चरण पकीजै कल्याण महला चौथा रामा मैं साधु चरण तवीजै कैलवख दैन होए खने अंतर मेरे ठाकर कृपा कीजै राव मंगत जन दीन खरे दर ठाडे तरसन को दान दीजै तराय तराय सरन जन आए मुको गुरमत नाम दड़ीजै काम क्रोध नगर में सबला नित उठ उठ जूझ करीजै अंगीकार करो रख लेवो गुरपुरा काट कटीजै अंतर अगन सबल अत बिख्या हैव शीतल शब्द गुर दीजै तन मन शांत होए अधिकाई रो काट सुख सवीजै ज्यो सूरज किरण रविया सर्वठाई सब घट घट राम रवीजै साधु साध मिल हरस पावै तत निज घर बैठिया पीजै जन को प्रीत लगी गुरसेती ज्यो जखमी देख सरीजै निरखत निरखत रैम सब निरखी मुकड अमृत पीजै साकत सवान कहिये बहु लोभी बहु धर्मत मैल परीजै अपन सवाय करे व बाता तना का विसा क्या कीजै साधु साध सरन मिल संगत जित हर रस काट कटीजै परपकार बोले व गुणिया मुख संत भगत हर दीजै तू गम दयाल दया पर दाता सब दया धार रख लीजै सर्व जी जग जीवन एको नानक प्रतपाल करीजै कल्याण महला चौथा रामा हम दासन दास करीजै जब लग दास सास होए मन अंतर साधु धूर पवीजै रहाओ शंकर नारद शेख नाग मन धूर साधु कीलो चीजै भवन भवन पवित होए सब जय साधु चरण तरीजै ताज लाज अहंकार सब तजियै मैं साधु संग रहीजै धर्म राय की कान चुकावै बिख डुबदा काढ़ कढ़ीजै भरम सुखे बहु सब कहियै मिल साधु संग हरीजै ताते बिनम पर ढल न कीजै जय साधु चरण लगीजै राम नाम कीर्तन रतन वत हर साधु पास रखीजै जो बचन गुर सत सत कर मन तस्यागै काढ़ धरीजै संतो सुनो सुनो जन भाई गुर काढ़ी बहक कीजै जे आत्म को सुख सुख नित लोड़ो त सतगुर सरन पवीजै जीवड़ भाग होवे अत नीका त गुरमत नाम दरीजै सब माया मोह विखम जग तरीयै सहजे हर रस पीजै माया माया के जोत घाई विच माया पचै पचीजै अज्ञान अंधेर महा पंथ बिखड़ा अहंकार भार लद लीजै नानक राम राम राम राम राम राम राम ते गत कीजै सतगुर मिले त नाम दृढ़ाए राम नाम रड़ै मली जय शक्का एक क्यों का सतनाम करता पड़ता।

ਜੀ ਦੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਇੱਕੋ ਰਵ ਰਿਹਾ ਸਭ ਠਾਈ ਅਵਰ ਨਾ ਦੀਸੈ ਕਸਪੂਰ ਚੜ੍ਹਾਈ ਰਹਾਉ ਮਨ ਤਨ ਆਗਾ ਜੀੜਾ ਤਜ ਪਾਸ ਜਿਉ ਭਾਵੈ ਤਿਉ ਰੱਖੋ ਅਰਦਾਸ ਸਾਚੇ ਬਾਹਰ ਰਸਨ ਰਸਾਈ ਗੁਰਮਤ ਛੂਟਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਬੜਾਈ ਸਿਰ ਕਰਮਾ ਕੀਏ ਸਤਿਗੁਰ ਕੈ ਬਸ ਚਾਰ ਪਦਾਰਥ ਤੀਨ ਸਮਾਏ ਏਕ ਕਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਤਾਂ ਮਨ ਤਨ ਸੀਚਲ ਗੁਰਬੂਝ ਬਜਾਈ ਪ੍ਰਭ ਨਿਵਾਜੇ ਤਨ ਕੀਮਤ ਪਾਈ ਕਹੋ ਨਾਨਕ ਗੁਰਬੂਝ ਬਜਾਈ ਨਾਮ ਬਿਨਾਂ ਗਤਕ ਨੈਣਾ ਪਾਈ ਪ੍ਰਭਾਤੀ ਮਹਲਾ ਪਹਿਲਾ ਇੱਕ ਧੌਰ ਬਖਸ ਲੈ ਗੁਰਪੂਰੈ ਸੱਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਵਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤਰਾਈ ਬਿਨਸਤ ਬਾਰ ਨਾ ਲਾਗੈ ਕਾਈ ਰਹਾਓ ਮਨਮੁਖ ਕੋ ਦੁੱਖ ਦਾਤ ਵਿਆਪਸ ਮਨਮੁਖ ਦੁੱਖ ਨਾ ਜਾਈ ਸੁਖ ਦੁੱਖ ਦਾਤਾ ਗੁਰਮੁਖ ਜਾਤਾ ਮੇਲ ਲੈ ਸਰਣਾਈ ਮਨਮੁਖ ਤੇ ਅਬ ਭਗਤ ਨਾ ਹੋਵਸ ਹਉ ਮੈਂ ਪਚਿਆ ਦੇਵਾਨੇ ਮਨੁਆ ਖਨਿਉ ਪਿਆਲੀ ਜਬ ਲਗ ਸ਼ਬਦ ਨਾ ਜਾਣੇ ਭੁੱਖ ਪਿਆਸਾ ਜਗ ਪਿਆ ਤਿਰਤ ਨਹੀਂ ਬਿਨ ਸਤਿਗੁਰ ਪਾਏ ਸਹਿਜੇ ਸਹਿਜ ਮਿਲੇ ਸੁਖ ਪਾਈਐ ਦਰਗਹਿ ਪੈਦਾ ਜਾਏ ਦਰਗਹਿ ਦਾਨਾ ਬੀਨਾ ਏਕਾਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰ ਸਿਆਪੇ ਪੂਜੈ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਨ ਫੁੰਨ ਤ੍ਰੈਮਲ ਜਗਤ ਪਾਇਆ ਐਸਾ ਬਲ ਛਲ ਤਿਨ ਕੋ ਦੀਆ ਹੁਕਮੀ ਠਾਕ ਰਹਾਇਆ ਐਸੇ ਜਨ ਵਿਰਲੇ ਜਗ ਅੰਤਰ ਪਰਖ ਜਾਨੇ ਪਾਇਆ ਜਾਤ ਵਰਨ ਤੇ ਭੈ ਅਤੀਤਾ ਮਮਤਾ ਲੋਹ ਚੁਕਾਇਆ ਨਾਮ ਰਤੇ ਤੀਰਸੇ ਨਿਰਮਲ ਦੁਖੋਂ ਮੈਂ ਮੈਲ ਚੁਕਾਇਆ ਨਾਨਕ ਤਿਨ ਕਾ ਚਰਨ ਪਖਾਲਾ ਜਿਨਾ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹੱਲਾ ਤੀਜਾ ਬੇਭਾਸ ਕਿਉਂਕਾਰ ਸਤਿਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਭ ਦੇ ਖੋਜੀ ਐਰ ਨਾ ਮੋਲੇ ਉਸ ਮਾਲ ਮਨ ਮੇਰੇ ਸਭ ਦਰ ਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਾਵ ਹਰ ਮੰਦਰ ਏ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ ਧੌੜ ਲੇਖ ਲਿਖਿਆ ਸੋ ਕੁਮਾਵਣਾ ਕੋਈ ਨਾ ਮੇਟਣ ਹਾਰ ਸਭ ਚੀਨ ਸੁਖ ਪਾਇਆ ਸੱਚੇ ਨਾ ਪਿਆਰ ਹਰ ਮੰਦਰ ਸਬਦ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹ ਸਬਦ ਹੈ ਗੁਰਬਿਨ ਘੋਰ ਅੰਧਾਰ ਦੂਜਾ ਭਾਉ ਕਰ ਪੂਜਦੇ ਮਨਮੁਖਾਂਧ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੇ ਦੇ ਜਾਤ ਨਾ ਜਾਏ ਸਾਚ ਰਤੇ ਸੇ ਉਭਰੇ ਦੁਖੀਏ ਦੂਜੇ ਭਾਏ ਹਰ ਮੰਦਰ ਮੈਂ ਹਰ ਨਾਮ ਨਿਧਾਨ ਹੈ ਨਾ ਬੂਝੈ ਮੁਕਤ ਗਵਾਰ ਗੁਰਪ੍ਰਸਾਦੀ ਕੀਨਿਆ ਹਰ ਰੱਖਿਆ ਅਵਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਠ ਹੈ ਰੱਖਿਆ ਸਭ ਸਵਾਰ ਤਿਸਵੇ ਸਬਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮੈਂ ਮਨ ਲੋਹਟ ਹੈ ਮੋਇਆ ਦੂਜੈ ਭਾਏ ਪਾਰਸ ਭੇਟੀਐ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮੈਂ ਹਾਰ ਵਸੈ ਸਭ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜੀਐ ਸੱਚਾ ਸੌਦਾ ਹੋਏ ਪ੍ਰਭਾਤੀ ਮਹਲਾ ਤੀਜਾ ਭੈ ਭਾਏ ਜਾਗੇ ਸੇ ਜਨ ਜਾਗਰਣ ਕਰੈ ਹਉ ਮੈਂ ਮੈਲ ਉਤਾਰ ਸਦਾ ਜਾਗੈ ਘਰ ਆਪਣਾ ਰੱਖੈ ਪੰਜ ਤਸਕਰ ਕਾਢੈ ਮਾਰ ਮਨ ਮੇਰੇ ਗੁਰਮੁਖ ਨਾਮ ਧਿਆਏ ਜਿਤ ਮਾਰਗ ਹਰ ਪਾਈਐ ਮਨ ਸੇਈ ਕਰਮ ਕਮਾਏ ਰਾਉ ਗੁਰਮੁਖ ਸਹਿਜ ਧੁਨ ਉਪਜੈ ਦੁਖੋਂ ਮੈਂ ਵਿੱਚੋਂ ਜਾਏ ਹਰ ਨਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ ਗੁਰਮਤੀ ਮੁਖ ਸੋਹਣੇ ਹਰ ਰੱਖਿਆ ਉਰਧਾਰ ਇੱਥੇ ਉੱਥੇ ਸੁੱਖ ਘਣਾ ਜਪ ਹਰ ਹਰ ਉਤਰੇ ਪਾਰ ਹਉ ਮੈਂ ਵਿੱਚ ਜਾਗਰਣ ਨਾ ਹੋਵੇ ਹਰ ਭਗਤ ਨ ਪਵੇ ਥਾਏ ਮਨਮੁਖ ਦਰ ਢੋਈ ਨਾ ਲਹੈ ਭਾਏ ਭਗਤ ਦੂਜੈ ਭਾਏ ਦੂਜੈ ਕਰਮ ਕਮਾਏ ਮਨਮੁਖ ਦਰ ਢੋਈ ਨਾ ਲਹੈ ਭਾਏ ਦੂਜੈ ਕਰਮ ਕਮਾਏ ਤ੍ਰਿਕ ਖਾਣਾ ਤ੍ਰਿਕ ਪਹਿਨਣਾ ਜਿਨ੍ਹਾਂ ਦੂਜੈ ਭਾਏ ਪਿਆਰ ਬ੍ਰਿਸ਼ਟਾ ਕੇ ਕੀੜੇ ਬ੍ਰਿਸ਼ਟਾ ਰਾਤੇ ਮਰ ਜੰਮੈ ਹੋਏ ਖੁਆਰ ਜਿਨ ਕੋ ਸਤਿਗੁਰ ਭੇਟਿਆ ਤਿਨਾਂ ਬਿਟੋਂ ਬਲ ਜਾਓ ਤਿਨ ਕੀ ਸੰਗਤ ਮਿਲ ਰਹਾਂ ਸੱਚੇ ਸੱਚ ਸਮਾਓ ਪੂਰੇ ਭਾਗ ਗੁਰ ਪਾਈਆ ਪਾਏ ਕਿਤੇ ਨਾ ਪਾਇਆ ਜਾਏ
ਸਤਿਗੁਰ ਤੇ ਨਾਮ ਨਾ ਵਿਸਰੈ ਜੋ ਕਿਛ ਸਤਿਗੁਰ ਤੇ ਸਹਿਜ ਉਪਜੈ ਹਮ ਸਬਦ ਜਲਾਏ ਹਰਸਨਾਈ ਭਜ ਮਨ ਮੇਰੇ ਸਭ ਕਿਛ ਕਰਨ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ ਵਿਭਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੰਤ ਬੰਤਾ ਜੋਗਾ ਚੋਗਾ ਨੰਦ ਸਿੰਘ ਜੋਗਤਾ ਅਰਜ ਪ੍ਰਿਯ ਮਨ ਮੀਠ ਮੁਹਾਰਾ ਗੁਣ ਗਾਹਕ ਮੇਰੇ ਪ੍ਰਾਣ ਆਧਾਰਾ ਏਕ ਹਮਾਰਾ ਅੰਤਰ ਜਾਮੀ ਧਾਰਿਕਾ ਮੈਂ ਟਿਕ ਕਸਕੀ ਸਿਰ ਸਾਹਾ ਵਟ ਪੁਰਖ ਸਵਾਮੀ ਰਹਾ ਉਸ਼ਾਨਾ ਗੰਗ ਸਿੰਘ ਮੇਰੀ ਟੂਟਣ ਹੋਈ ਗੁਰ ਕਿਆ ਝੂਠੀ ਧੋਈ ਮੁਖ ਮਿੱਠੀ ਖਾਈ ਗੌਰਾਏ ਅੰਤ ਨਾਮ ਰਿਆ ਗਾਏ ਲੋ ਮੋਸਿਓ ਗਈ ਵਿਖੋਟ ਗੁਰ ਕਿਰਪਾਲ ਮਕੀਨੀ ਛੋਟ ਹੇਠ ਗਵਾਰੀ ਬਹੁਤ ਘਰ ਗਾਲੇ ਹਮ ਗੁਰ ਰੱਖ ਲਈਏ ਕਿਰਪਾਲੇ ਕੰਮ ਕਰੋ ਸਿਉ ਠਾਠ ਨਾ ਬਣਿਆ ਗੁਰ ਪ੍ਰਸਾਦ ਗੁਰ ਉਪਦੇਸ਼ ਮੋਹੇ ਕਾਨੀ ਸੁਣਿਆ ਜੈ ਦੇਖੋ ਦਰ ਮਹਾਂ ਚੰਡਾਲ ਰੱਖ ਲਈਏ ਆਪਣੇ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਣ ਗੁਰ ਕਹਿ ਆਏ ਰਸਾ ਬੇਖਾਗਣ ਸੁਨਬੰਦੀ ਰਸਾ ਤਲਜਾਏ ਹਮ ਗੁਰ ਰਾਖੇ ਹਰ ਲਿਵ ਲਾਏ ਅਹਮ ਏਵ ਸਿਉ ਮਸਲਤ ਛੋਟੀ ਗੁਰ ਕਹਿ ਆਏ ਮੂਰਖ ਹੋਡੀ ਏ ਨੀ ਘਰ ਘਰ ਕਹੀ ਨਾ ਜਾਏ ਹਮ ਗੁਰ ਰਾਖੇ ਲੀਏ ਲਿਵ ਲਾਏ ਇਨ ਲੋਕਨ ਸਿਉ ਹਮ ਭੈ ਬੈਰਾਈ ਏਕ ਗ੍ਰਹਿ ਮੈਂ ਦੋਇ ਨਾ ਖਟਾਈ ਆਏ ਪ੍ਰਭ ਭੈਣ ਚਿਰ ਲਾਗ ਕਰੋ ਤਪਾਵਸ ਪ੍ਰਭ ਸਰਬਾਗ ਪ੍ਰਭ

ਅਨਵੇਰਾ ਪ੍ਰਭਾਤੀ ਮਹੱਲਾ ਪੰਜਵਾਂ ਮਨ ਮੈਂ ਕ੍ਰੋਧ ਮਹਾਂਕਾਰਾ ਪੂਜਾ ਕਰੈ ਬਹੁਤ ਵਿਸਥਾਰਾ ਕਰ ਸਨਾਤਨ ਚੱਕਰ ਬਣਾਏ ਅੰਤਰ ਕੀ ਮਲ ਕਭੀ ਨਾ ਜਾਏ ਸੰਜਮ ਪ੍ਰਭ ਕਿਨਹੀ ਨਾ ਪਾਇਆ ਭਗਵਤੀ ਮੁੰਦਰਾ ਮਨ ਮੋਇਆ ਮਾਇਆ ਰਾਹੋ ਪਾਪ ਕਰੈ ਪੰਚਾਂ ਕੇ ਬਸਰੇ ਤੀਰਥ ਨਹਾਏ ਕਹਿ ਸਭ ਉਤਰੇ ਬੌਰ ਕਮਾਵੈ ਹੋਏ ਨਿਸੰਕ ਜੰਪਰ ਬਾਂਧ ਖਰੇ ਕਾਲੰਕ ਘੂੰਗਰ ਬਾਂਧ ਵਜਾਵੈ ਤਾਲਾ ਅੰਤਰ ਕਪਟ ਫਿਰੈ ਬੇਤਾਲਾ ਵਰਮੀ ਮਾਰੀ ਸਾਫ ਨਾ ਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਬਦਾ ਕਾ ਮਾਰਿਆ ਗ੍ਰਹਿ ਦੇ ਨਸਤਾ ਦੇਸ ਛੋੜ ਪਰਦੇਸੈ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਹਰਾਏ ਹਰਾਏ ਟੂਕਾ ਘਰ ਘਰ ਮੰਗਾ ਤ੍ਰਿਪਤਾਵਨ ਤੇ ਚੂਕਾ ਬੰਤਾ ਛੋੜ ਬਦ ਨਜ਼ਰ ਪਰ ਨਾਰੀ ਵੇਸ ਨ ਪਾਈਐ ਮਹਾਂ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੁੰਨੀ ਅੰਤਰ ਕਲਪ ਪਵਾਈਐ ਜੋਨੀ ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ ਕੋਨਾ ਬੂਝਿਆ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੁੱਛੋ ਸਗਲ ਵੇਦ ਸਿਮਰਤੇ ਮਨਮ ਕਰਮ ਕਰੇ ਆ ਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਧਿਓ ਪਾਲਾ ਓਟ ਮਦੈ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਤਰਾਇਆ ਜੇ ਹੋਵੈ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਲਬਿਕ ਸਭ ਕਾਟੇ ਧਰਮ ਰਾਏ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਧ ਮਾਇ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਣਾਇਆ ਰਹਾ ਉਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਾਧ ਰਾਤਾ ਪ੍ਰਭੂ ਜਨਾਇਆ ਤਬ ਹੀ ਜਾਤਾ ਘਟ ਘਟ ਅੰਤਰ ਰਵਿਆ ਸੋਏ ਤਿਸ ਬਿਨ ਬੀਜੋ ਨਾਹੀ ਕੋਏ ਵੈਰ ਵਿਰੋਧ ਛੇਦੇ ਭੈ ਭਰਮਾ ਪਾਪ ਪ੍ਰਭ ਪੁਨ ਆਤਮ ਕੀਨੇ ਧਰਮਾ ਮਹਾਂ ਤਰੰਗ ਤੇ ਕਾਂਡਾ ਲਾਗਾ ਜਨਮ ਜਨਮ ਕਾ ਟੂਟਾ ਗਾਂਡਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੇ ਠਾਕਰ ਨਦਰ ਨਿਹਾਲਿਆ ਮੰਗਲ ਸੁਖ ਕਲਿਆਣ ਤਿਥਾਈ ਜੈ ਸੇਵਕ ਗੋਪਾਲ ਗੁਸਾਈ ਪ੍ਰਭ ਸੁਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਉਰਧ ਤਪ ਪੂਜਾ ਕੋਟ ਤੀਰਥ ਸਨਾਨ ਕਰੀਜਾ ਚਰਨ ਕਮਲ ਨਿਮਖ ਹਿਰਦੈ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਲਾਵੈ ਸਹਿਜ ਧਿਆਨ ਦਾਸ ਦਾਸਨ ਕੀ ਬਾਦਸ਼ਾਹ ਧੂਰ ਸਰਵ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਾ ਲੀਨੇ ਆਪਣੇ ਦਾਸ ਜਪ ਜੀਵੈ ਨਾਨਕ ਗੁਣ ਤਾਸ ਪ੍ਰਭਾ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪ੍ਰਗਾਸੀ ਪ੍ਰਗਟ ਕੀ ਜੋਤ ਮਿਟਿਆ ਦਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਓ ਜੈ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਬੂਝੈ ਸੋ ਸਹਿਜ ਸਮਾਣਾ ਕੈਤ ਕਵੀਨ ਕਲਬਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅਲੋ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤਤ ਨਹੇਰਾ ਅਲੋ ਰਾਮ ਜੀ ਵੋ ਤੇਰੇ ਨਾਈ ਤੂੰ ਕਰ ਮਿਹਰਾ ਮਤ ਸਾਈ ਰਹਾ ਉਹ ਦੱਖਣ ਦੇ ਸਰੀਕਾ ਬਾਸਾ ਪੱਛਮ ਅਲੈ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਬ੍ਰਹਮਣ ਗਿਆਸ ਕਰੇ ਚੋ ਵੀਸਾ ਕਾਜੀ ਮੈਂ ਰਮਜਾਨਾ ਗਿਆਰਾਂ ਮਾਸ ਪਾਸ ਕੇ ਰੱਖੇ ਕਹਿ ਮਾਏ ਨਿਧਾਨਾ ਕਹਾਂ ਉਡੀਸੈ ਮਜਨ ਕੀਆ ਕਿਆ ਮਸੀਤ ਸਹਿਜ ਨਹਾਏ ਦਿਲ ਮੈਂ ਕਪਟੇ ਨਿਵਾਜ ਗੁਜਾਰੈ ਕਿਆ ਹਜ ਕਾ ਬਹਿ ਜਾਏ ਇੱਥੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂੰਗਰਾ ਰਾਮ ਅਲੇ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰ ਵੈ ਪਰੋ ਏਕ ਕੀ ਸਰਨਾ
केवल नाम जपौ रे प्राणी तब ही नेचै तरण प्रभाती अवल अल्लाह नूर उपाया कुदरत के सब बंदे एक नूर ते सब जग उपजिया कौन भले को मंदे लोगा भरम न भूलो भाई कालक खलक खलक मैं खालक पूरयो सर्व ठाई राव माटी एक अनेक भांत कर साजी साजन हार ना कछ पोच माटी के भांडे ना कछ पोच कुम्हार सब मैं सच्चा एक सोई तिसका किया सब किश होई हुक्म पछाने सो एको जान बंदा कहिए सोई अल्लाह अलख न जाई लखिया गौर गुड़ दीना मीठा कह कबीर मेरी शंका नासी सर्व निरंजन डीठा प्रभाती वेद ततेव कहो मत झूठे झूठा जो ना विचार है जो सब मैं एक खुदाए कहत हो तो क्यों मुर्गी मारे मुल्ला कहो न्याओ खुदाई तेरे ना मन का भरम ना जाई रहाओ पकर जियो अनिया दे बनासी माटी को बसमिल किया ज्योत स्वरूप ना हद लागी कहो हलाल क्या किया क्या उजू पा किया मोत होया क्या मसीत सिर ना लाया जो दिल में कपट निवाज गुजारा क्या हज का बह जाया तू ना पाक पाक नहीं सूझिया तिसका मर्म ना जानिया कह कबीर भिस्त ते चूका दोजक स्यों मन मानिया पर भाती सुन संदिया तेरी देव देवा कर आद पत आद समाई सुन समाद अंत नहीं पाया लाग रहे शरणाई लेओ आरती हो पुरख निरंजन सतगुर पूजो भाई ठाडा ब्रह्मा निगम विचार अलख न लखिया जाई रहाओ तत तेल नाम किया बाती दीपक देव जारा जोत लाए जगदीश जगाया बुझे बुझण हारा पांचे शब्दा ना हद बाजे संगे सारंग पाणी कबीर दास तेरी आरती कीनी निरंकार निर्वाणी प्रभाती बाणी भगत नाम देव जी की एक ओंकार सतगुर प्रसाद मन की बिरथा मन ही जान कै बूझलिया गै कही है अंतर जामी राम रवाई मैं डर कैसे चाहिए बेदी अले गोपाल गुसाई मेरा प्रभ रविया सर्वे ठाई राव मन हाट मन पाठ मन है पसारी मन बस नाना भेदी भरमत है संसारी गुर कै शब्द हो मन राता दुबदा सहज समाणी सब हुक्म हुक्म है आपे निर्भउ समत विचारी जो जन जान भजै परखोतम ताची अवगत बाणी नामा कह जग जीवन पा